0: ਅੰਮ੍ਰਿਤਵੇਲੇ ਕੇ ਹਫ਼ਤਾਵਾਰੀ ਦੀਵਾਨਾਂ ਦੇ ਵਿੱਚ ਹਾਜ਼ਰੀ ਭਰ ਕੇ ਗੁਰੂ ਦਰਬਾਰ ਦੇ ਵਿੱਚ ਪਹੁੰਚ ਕੇ ਸੇਵਾ ਸਿਮਰਨ ਕਰਕੇ ਇਹ ਪਲ ਇਹ ਕੜੀਆਂ ਬਤੀਤ ਕੀਤੀਆਂ ਹਨ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਐਸੀ ਭਾਵਨਾ ਐਸੀ ਅਰਦਾਸ ਸਤਿਗੁਰਾਂ ਦੇ ਚਰਨਾਂ ਵਿੱਚ ਗਾਵੀ ਹੈ, ਸੁਣੀਐ ਮਨ ਰੱਖੀਐ ਪਾਓ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਮਾਲਕਾ। ਹਰ ਘਰ ਦੇ ਵਿੱਚ ਭਾਵੇਂ ਉਹ ਹਿਰਦਾ ਰੂਪੀ ਘਰ ਹੈ ਭਾਵੇਂ ਉਹ ਸੰਸਾਰ ਰੂਪੀ ਘਰ ਹੈ, ਸੁੱਖ ਵਰਤਾਵੀ ਤਾਂ ਕਿ ਇਹ ਪਲ ਇਹ ਕੜੀਆਂ ਸਾਡੀਆਂ ਸਫਲ ਹੋ ਸਕਣ। ਸੋ ਇੰਨੀ ਸੇਵਾ ਪ੍ਰਵਾਨ ਹੋਈਆਂ ਪੁੱਲਾਂ ਚੁੱਕਾਂ ਦੀ ਕਿਮਾ ਆਓ ਸ੍ਰੀ ਰਹਿਰਾ ਸਾਹਿਬ ਜੀ ਦੇ ਟਾਈਮ ਹੋ ਚੁੱਕੇ ਨੇ। ਸਤਿਕਾਰਯੋਗ ਭਾਈ ਸਾਹਿਬ ਭਾਈ ਅਮਰਦੀਪ ਸਿੰਘ ਜੀ ਉਹਨਾਂ ਪਾਸੋਂ ਰਹਿਰਾ ਸਾਹਿਬ ਸਰਵਣ ਕਰੀਏ ਦਸ ਵਾਲਾ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇ ਉਹ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ, ਦੁਖ ਦਾਰੂ ਸੁਖ ਰੋਗ ਪਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸੁਆਲਿਓ, ਜਿਨ ਕੀਤੀ ਸੋ ਪਾਰ ਪਾਇਆ।

ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ।

ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸਹਿ, ਮਿਲ ਸੰਗਤ ਗੁਣ ਪ੍ਰਗਾਸ।

ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ।

महला पांजवा। काहे रे मन चित वह उदम जा आहर हर जियो परया।

ਕੇਸਕੀਤ ਹਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਊਡ ਆਵੈ ਸੈ ਕੁਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨੇ ਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵਹੁ ਸੰਤਹੁ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿਨ ਤੁਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ

ਵੇਖਾ ਹੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰ ਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ, ਪੰਕਜ ਮੋਹ ਪਾਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ, ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ, ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀਂ ਵਿਸਰਿਆ। ਆਸਾ ਮਹੱਲਾ ਪੰਜਵਾ, ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੈ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਾਜ ਕੇਵਲ ਨਾਮ, ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ, ਜਪ

ਅਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ, ਹਮਰੇ ਦੁਸ਼ਟ ਸਬੈ ਤੁਮ ਕਾਵਹੋ, ਆਪ ਹਾਥ ਦੈ ਮੋਹੇ ਬਚਾਵਹੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਬੈ ਕਰਤਾਰਾ, ਮੋਰ ਰੱਛਾ ਨਿਜ ਕਰਦੈ ਕਰੀਐ, ਸਭ ਬੈਰਨ ਕਉ ਆਜ ਸੰਗਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮਹਿ ਛਾਡ ਕੋਈ ਅਵਰ ਨਾ ਧਿਆਉ, ਜੋ ਬਰ ਚਾਹੋ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਆ ਹੈ, ਚੁਨ ਚੁਨ ਸਤਰ ਹਮਾਰੇ ਮਾਰੀਆ ਹੈ, ਆਪ ਹਾਥ ਦੈ ਮੁਜੈ ਉਭਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ, ਪੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜ ਜੂ ਕਰਿਹੋ ਰੱਛਾ, ਰਾਖ ਲੇਹੋ ਮੋਹੇ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ ਕੰਤਾ, ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸੇਵਕਨ ਕੋ ਸਿਵ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਵਧ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸ ਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ, ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਾਰਤ ਤਬ ਦੇਹ ਅਪਾਰਾ, ਜਬ ਅਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ।

ਸਾਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕਉ ਕਰ ਪਾਹਨ ਅਨੁਮਾਨਤ ਮਹਾਮੂੜ ਕਛੁ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾਚੀਨ ਤਨਹਿ ਭੇਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸੁਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਕਹਤਾ ਜੇ ਅਸ ਤੁਝ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹਵਾ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇੱਕ ਬਾਰ ਤਿਆ ਹੈ ਤਾਂ ਕਿ ਕਾਲ ਨਿਕਟ ਨਹਿ ਆਏ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ

ਨਹੀਂ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ।

ਜਿੱਥੇ ਕੋਈ ਨਾਹੀ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਭਉ ਜਲ ਬਿਖਮ ਅਸਗਾਹੋ ਗੁਰ ਸਬਦੀ ਪਾਰ ਪਾਹੇ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੂੰ ਦਿਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਖ ਦੇ ਜਗ ਮਹਿ ਉਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰ ਆਪ ਉਭਾਰਿਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ ਹੁਆ ਆਪ ਦਿਆਲ ਮਨ ਹੁਨਾ ਵਿਸਾਰਿਅਨ ਸਾਧ ਜਨਾ ਕੈ ਸੰਗ ਭਵ ਜਲ ਤਾਰਿਅਨ।

सत्संग जी बोलो जी वाहेगुरु वाहेगुरु एक ओंकार श्री वाहेगुरु जी की फतेह श्री भगवती जी सहाय बार श्री पांचे दसवीं प्रिंसम भगवती समरकाए गुरु नानक लईते आए फिर अंकित कुरते अमरदास रामदास हो सहाय अर्जुन हर गोबिंद सुमर श्री हर राय श्री हर कृष्ण त्याय सब दुख जाए तेग बहादुर सिमर आका नौ जावे ताए सब सही हो सहाय दसवें पातशाह गुरु गोबिंद सिंह जी महाराज सब साई हुए सहाय दसा पाची के पुत्रात्मक श्रू साहब श्री गुरु ग्रंथ साहब के पांच दर का चयन करके खालसा से बोलो जी वाहेगुरु गरीबन महाराज आप जी के पांच प्यारे चार साहबजादे चाली मुक्त हटिया जपियां तपिया जिन्हें नाम चपया वन छकया देख चलाई ते वाहे देख डिड़की तदना प्यारियां सत्यारा की कमाई दते अंदर के बोलो जी वाहेगुरु जिन्ना सिंगा सिंगणिया धर्म ये सही दिते बंद बंद चुकाए कोबरियां लाइया चकड़िया के चढ़े आ रहे नचराए गए गुरुद्वारे सेवा से कुर्बानियां की धर्म ने आ रहा सिखी से देखे संसार संसंग निभाया ते ना नहीं कमाए जाते अंदर के बोलो जी वाहेगुरु पंजा गुरुद्वारे दसते अंदर के बोलो जी वाहेगुरु प्रथम है सर्वत खालसा जी की अरदास है जी सर्वत खालसा जी को वाहेगुरु वाहेगुरु वाहेगुरु नाम चेताव है चित आवण का सदका सर्व सुख हो जहां जहां गुरु खालसा साहब का रचा रियायत देव देव की फतेह वृद्ध की पहच पंथ की जी श्री साहब जी सहाय खालसा जी के बोलबाले बोलो जी वाहेगुरु सिखा नु सिखी दान केस दान रैत दान विवेक दान साह दान भरोसा दान दाना सिर दान नामदान श्री अमृतसर साहब दर्शन स्नान क्योंकि यहां चंडे बुंगे जुग जुग अटल धर्म का जयकार बोलो जी वाहेगुरु सिखा दा मन नीमा मत रुचि मत फट के राखे आप वाहेगुरु गुरु की महाराज पंथ सदा सहाय दार जी हो गुरुद्वारा ननकाणा साहब पंजा साहब होर गुरुद्वारे गुरुधाम जिन्हों तो आप जे पंथ नु छोड़िया गलत सरदार सेवा समाल दा दान अपने खालसा जी ने बख्शो ये ओटिया की ओट गुरु ने आसरिया ने आसरे गुरु धन धन गुरु दरदार पिता जी हो आपके चरण कामना अरदास दिता अच्छे आपने बख्शिश की है अज के ऐतवार के बाद से कीर्तन द्रुक बाद दोपहर से कीर्तन बाद दरदार पिता जी आपके चरणों में होए ने गुरु महाराज उपरंत संध्या समा जान के आपके चरण सोधदार रह रात साहब पाठ किए कृपा करो भूइया भुला चुकों की माफी बख्शो भरी हुई बाणी सोध के सच चल प्रण करो बाणी का भाव सारिया संगत हिरदय इंसान की बालता करो जी अगो तो शुद्ध पितर बाणी ताज बल बुद्धि बख्शिश करो आज इस खुशी में आप जी बख्शिया दाता पितर कड़ाप चल जाएगा दतार आप जी भोग लाओ शीत प्रसाद सार संगत रसना लायक होवे जो जी सके स्वास स्वास आप जी का पितर नाम जब बख्शिश करो दतार दुखा कलेशा रोगों का नाश करो सुखा का प्रकाश करो देश दे रखा बख्शिश करो जी सरदार कृपा करो आप जी बख्शिया दातों की लंगा चुट सवार जी प्रबंध कर दी आज आपके चरणा सेवा कर रहे सारे चाहिए संघा सिंगियां तंदुरुस्ती बख्शो चाजी कला बख्शो अच्छे सदा इसे तरह अपने चरणा सेवा की भावना बख्शन की पालता करो गरीब नवाज कृपा करो बेअंत परिवार वालों बेअंत माया बेअंत रसदा आपके लंगर देखा सुने मंदिर वास्ते हाजरी का प्रवान करो कमाइया सफल करो शुभकामना दतार सारे प्रवान आप जी सुख रख दतार ऐश्वर्य दर से आइए साफ संगतान जी आप जी दर प्रवान करो घड़िया लिखे लाओ संगतान का दर से तेरह पेटा प्रवान शुभकामना पूर्ण करो जी भी बनाए कृपा करो दूर दराज घर बैठिया लाइव कथा की शर्म कर रही सारी संगत जी हाजिर प्रवान करो घड़िया लिखे लाओ दिता है आपने कृपा की दी है संगत ने उद्यम बख्शी संगत आपके चरण धनवाद करते हैं शुक्रिया अदा करते हैं बेहद माया ऑनलाइन गुरु घर गुरु घर जी और सिंह दर संगत माया पेटा कर रही चरण प्रवान करो बख्शा साहब जी कमाइया सबल करो घर जवाद दार साफ संगत दिन शुभकामनावान पूरिया करो जी ਤਾਂ ਗੁਰਾਂ ਦਾ ਤਾਰਜਾ ਜੀ ਆਪਦੇ ਚੰਨ ਕਾਣਾ ਦਾ ਰਾਜ ਦਿੱਤਾ ਜੀ ਆਪਦਾ ਕਸਿਆ ਦਾ ਪਰਮਜੋਤ ਸਿੰਘ ਪਨੇਤਰ ਦੇ ਜਨਮ ਦਿਨ ਤੇ ਗਰੀਬ ਨਿਵਾਸ ਅਜੋ ਚਾਢੀ ਕਲਾ ਕਾਮਯਾਬੀ ਵਾਸਤੇ ਪਰਿਵਾਰ ਵੱਲੋਂ ਬੇਅੰਤ ਮਾਇਆ ਪੇਟਾ ਚੰਨਾ ਪ੍ਰਵਾਨ ਕਰੋ ਜੀ ਗਰੀਬ ਨਿਵਾਸ ਗੁਰਦੇਵ ਕੁਰ ਵੱਲੋਂ ਆਪਣੇ ਸਾਰੇ ਪਾਸੋਂ ਚਾਢੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ ਬੇਅੰਤ ਮਾਇਆ ਪੇਟਾ ਕੀ ਪ੍ਰਵਾਨ ਕਰੋ ਜੀ ਗਰੀਬ ਨਿਵਾਸ ਬਲਵਿੰਦਰ ਕੌਰ ਵੱਲੋਂ ਪਰਿਵਾਰ ਸੁੱਖ ਚਾਢੀ ਚਾਢੀ ਕਲਾ ਵਾਸਤੇ ਬੇਨਤੀ ਕਰਦੇ ਹਾਂ ਬੇਅੰਤ ਮਾਇਆ ਹਾਜ਼ਰੀ ਚੰਨਾ ਪ੍ਰਵਾਨ ਕਰੋ ਜੀ ਗਰੀਬ ਨਿਵਾਸ ਅਮ੍ਰਿਤਾ ਸਿੰਘ ਦੀ ਚਾਢੀ ਕਲਾ ਵਾਸਤੇ ਸ਼ੁਕਰਾਨੇ ਵਾਸਤੇ ਗਰੀਬ ਨਿਵਾਸ ਪਰਿਵਾਰ ਨੂੰ ਬੇਅੰਤ ਮਾਇਆ ਪੇਟਾ ਚੰਨਾ ਪ੍ਰਵਾਨ ਕਰੋ ਜੀ ਸ਼ੋਕੀ ਪਰਿਵਾਰ ਵਿਰਦੀ ਪਰਿਵਾਰ ਸਿੱਖ ਪਰਿਵਾਰ ਪਰਿਵਾਰ ਚਾਢੀ ਕਲਾ ਵਾਸਤੇ ਬੇਅੰਤ ਮਾਇਆ ਪੇਟਾ ਕਰਦੇ ਪ੍ਰਵਾਨ ਕਰੋ ਜੀ ਕਾਕਾ ਗੁਰਕੀਰਤ ਦੇ ਰਿਸ਼ਤੇ ਵਾਸਤੇ ਗਰੀਬ ਨਿਵਾਸ ਆਪ ਕਿਰਪਾ ਕਰੋ ਬਖਸ਼ਿਸ਼ ਕਰੋ ਗਰੀਬ ਨਿਵਾਸ ਗੱਲਬਾਤ ਚੱਲ ਰਹੀ ਕਿਰਪਾ ਕਰੋ ਆਪਣੇ ਸੇਵਕਾਂ ਦੇ ਇਸ ਕਾਰਜ ਨੂੰ ਸਿਰੇ ਚਾੜੋ ਅਤੇ ਗਰੀਬ ਨਿਵਾਸ ਕਾਕਾ ਗੁਰਪ੍ਰੀਤ ਸਿੰਘ ਦੇ ਰਿਸ਼ਤੇ ਨੂੰ ਸਫਲ ਕਰਕੇ ਚੰਨਾ ਤੁਨਾ ਦੀ ਬਣਾਓ ਗਰੀਬ ਨਿਵਾਸ ਜੀਓ ਅਵਲਪਾਲ ਸਿੰਘ ਗਰੀਬ ਨਿਵਾਸ ਇੰਡੀਆ ਤੋਂ ਨਵੇਂ ਆਏ ਨੇ ਉਹਨਾਂ ਸੁੱਖ ਸ਼ਾਂਤੀ ਵਾਸਤੇ ਕਾਮਯਾਬੀ ਵਾਸਤੇ ਚਾਢੀ ਕਲਾ ਵਾਸਤੇ ਬੇਨਤੀ ਕਰਦੇ ਹਾਂ ਗਰੀਬ ਨਿਵਾਸ ਛੋੜੇ ਜਾਬਾਂ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ ਪਰਿਵਾਰ ਨੂੰ ਬੇਨਤੀ ਮਾਈ ਬੇਟਾ ਚੰਨਾ ਪ੍ਰਵਾਨ ਕਰੋ ਜੀ ਗਰੀਬ ਨਿਵਾਸ ਰਗਪ੍ਰੀਤ ਸਿੰਘ ਤੇਜਨੂਰ ਸਿੰਘ ਸੱਚ ਦੇਵਾ ਅੰਮ੍ਰਿਤਪਾਲ ਸਿੰਘ ਸੱਚ ਦੇਵਾ ਦੇ ਜਨਮ ਦਿਨ ਤੇ ਗਰੀਬ ਨਿਵਾਸ
ਸਾਰੇ ਪਰਿਵਾਰ ਵੱਲੋਂ ਬੇਨਤੀ ਮਾਰ ਪੇਟਾ ਹੈ ਪ੍ਰਵਾਨ ਕਰੋ, ਬਖਸ਼ਿਸ਼ ਕਰੋ, ਆਪਣੀ ਸਿਹਤ ਨੂੰ ਤੰਦਰੁਸਤੀ ਬਖਸ਼ੋ, ਲੰਮੀ ਆਯੂ ਬਖਸ਼ੋ, ਗੁਰਸਿੱਖੀ ਨਾਮ ਜਾਤ ਬਖਸ਼ੀ ਕਰਕੇ ਸਾਰੇ ਪਰਿਵਾਰ ਵਿੱਚ ਚਾਲੀ ਕਰਮ ਸਿੱਖ ਪਾਲਤਾ ਕਰੋ ਜੀ। ਗੁਰੂ ਕੀ ਪਰਿਵਾਰ ਭਾਈ ਗੌਰ ਅੜੇ ਸਵਾਮੀ ਆਪਣੇ ਭੈਣ ਜੀ ਦੀ ਪਰਿਵਾਰ ਦੀ ਚਾਲੀ ਕਲਾ ਵਾਸਤੇ ਬੇਨਤੀ ਕਰਦੇ ਸਰ ਜੀ, ਬੇਨਤੀ ਮਾਰ ਪੇਟਾ ਨੂੰ ਪ੍ਰਵਾਨ ਕਰੋ, ਬਖਸ਼ਿਸ਼ ਕਰੋ, ਅੜੇ ਸਵਾਮੀ ਦੀ ਭੈਣ ਜੀ ਦੇ ਸਾਰੇ ਪਰਿਵਾਰ ਨੂੰ ਤੰਦਰੁਸਤ ਬਖਸ਼ੋ, ਚਾਲੀ ਕਲਾ ਬਖਸ਼ੋ, ਸੇਵਕਾਂ ਦੀਆਂ ਸ਼ੁਭਕਾਮਨਾਵਾਂ ਸਰਬੱਤਾਂ ਪੂਰੀਆਂ ਕਰੋ ਜੀ। ਨਿਵਾਜ ਪ੍ਰਿਆ ਬੋ ਜੀ ਦੇ ਜਨਮ ਦਿਨ ਦੀ ਅਰਦਾਸ, ਪਰਿਵਾਰ ਦੀ ਸੁਖਸ਼ਾਂਤ ਦੀ ਅਰਦਾਸ, ਪਰਿਵਾਰ ਵੱਲੋਂ ਬੇਨਤੀ ਮਾਰ ਪੇਟਾ ਪ੍ਰਵਾਨ ਕਰਦਾ, ਬਖਸ਼ਿਸ਼ ਕਰੋ, ਪ੍ਰਿਆ ਬੋ ਜੀ ਤੰਦਰੁਸਤੀ ਬਖਸ਼ੋ, ਲੰਮੀ ਆਯੂ ਬਖਸ਼ੋ, ਅਤੇ ਸੇਵਕਾਂ ਦੇ ਸਾਰੇ ਪਰਿਵਾਰ ਵਿੱਚ ਤੰਦਰੁਸਤ ਸੁਖ ਸ਼ਾਂਤੀ ਚਾਹ ਕਰਨ ਦੀ ਕਿਰਪਾਲਤਾ ਕਰੋ ਜੀ। ਗੁਰੂ ਜੀ ਮਾਜ ਮਿਹਰ ਕਰੋ, ਸੇਵਾ ਪ੍ਰਵਾਨ ਕਰੋ, ਭੁਲਾ ਕਹੀ ਮਾਈ ਬਖਸ਼ੋ ਦਿੱਤਾ, ਵਹਿਣ ਬੋਲਿਆ ਸਭ ਕੇ ਜਾਣਦਾ ਕਿੱਸਾ ਅੱਗੇ ਕਿਤੇ ਅਰਦਾਸ, ਮਿਹਰ ਕਰੋ ਸੱਚੇ ਪਾਤਸ਼ਾਹ ਜੀ। ਹੁਣ ਪੇਤਰੋ ਕੋ ਨਾਮੇ ਬਖਸ਼ ਕਰਕੇ ਗਰੀਬ ਮਾਜ ਅੱਜ ਦੇ ਸ਼ਾਮਾਂ ਦੇ ਕਥਕ ਦੀਵਾਰ ਅਮਤਾ ਵਾਸੀ ਆ ਕੇ ਬਖਸ਼ੋ, ਰਹਿੰਦੇ ਕਾਰ ਸਵਾਰ ਕੇ ਚਰਨਾ ਤਰਾਂ ਦੀ ਬਣਾਓ, ਸਹੀ ਪਿਆਰੇ ਮੇਰੇ ਜਿਲ੍ਹਾ ਮਿਲਿਆ ਆਪਣਾ ਨਾਮ ਚਿਤਾਵਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ।

ਸ੍ਰੀ ਵਾਹਿਗੁਰੂ ਸਾਹਿਬ ਜੀ ਹਮ ਭੀਖ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਇਆਲ ਨਾਮ ਦੇਹੋ ਮੰਗਤ ਜਨ ਪਾਓ।

0: ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਬਖਸ਼ਿਸ਼ ਚੁਆਰ ਸੰਗਤਾਂ ਨੇ ਬਾਅਦ ਪਾਇਆ ਦੇ ਕੀਰਤਨ ਬੜੀ ਸ਼ਰਧਾਵਾਨ ਸਰਵਣ ਕੀਤੇ ਨੇ। ਸੋਧਾ ਰਹਿਰ ਸਾਹਿਬ ਦੇ ਪਾਠ ਸੰਧਿਆ ਸਮਾਂ ਜਾਣ ਕੇ ਸਰਵਣ ਕੀਤੇ ਹਨ। ਅਰਦਾਸ ਦੇ ਸਾਹ ਜੀ ਪਰਿਪੁਰਤ ਮਹਾਰਾਜ ਬਖਸ਼ਿਸ਼ ਪ੍ਰੀਤ ਗੁਰੂ ਨਾਲ ਸਰਵਣ ਕੀਤੇ ਨੇ। ਸੁਸ਼ਾਸਨ ਅੱਜ ਦਸ ਪਾਠ ਸਮਾਂ ਗੁਰੂ ਸਾਹਿਬ ਨੇ ਆਪ ਗੁਰੂ ਮੁਖਾਤ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਾਹਿਬ ਸ਼ਾਮ ਜੀ ਰਾਮ ਮੋਹਰੇ ਨੇ ਜਿਸ ਵੇਲੇ ਭਾਈ ਸਾਹਿਬ ਭਾਈ ਮਨਮੋਹਨ ਸਿੰਘ ਦੀ ਆਰਤੀ ਕੀਤੀ, ਨਾਮ ਸਿੰਘ ਦੁਆਰਾ ਠੀਕ 7 ਵਜੇ ਤੱਕ ਆਹ ਚੰਦਨ ਮਹਾਰਾਜ ਚਰਨਾਂ ਜਾ ਮਹਾਨ ਉਪਰਾਲਾ ਕਰਨਗੇ। ਔਰ ਸਾਹਿਬ ਸਿੰਘ ਜੀ ਉਸ ਤੋਂ ਬਾਅਦ ਆਪਣੀ ਸਮਝ ਦੇ ਮੁਤਾਬਕ ਜੈਸੇ ਜੋ ਸਿਮਰਨ ਹੈ ਉਹ ਹੋਵੇਗਾ। ਆਪ ਸਿੰਘ ਦਰਮੇਂਤ ਹੈ, ਬੜੇ ਸਤਿਕਾਰ ਸਾਹਿਬ, ਬੜੇ ਪਿਆਰ ਨਾਲ ਆਚਾਮਾਂ ਦੇ ਕੀਰਤਨ ਦਰਬਾਰ ਸ਼ਰਮਣ ਕਰੋ, ਜੀਵਨ ਦੀਆਂ ਘੜੀਆਂ ਸਫਲਾ ਕਰੋ। ਹੁਣ ਭਾਈ ਸਾਹਿਬ ਭਾਈ ਮਨਮੋਹਨ ਸਿੰਘ ਨਾਲ ਬੇਨਤੀ ਹੈ ਕਿ ਉਹ ਤਿਆਰੀ ਕਰਨਗੇ, ਅਰੇ ਬਾਅਦ ਵਿੱਚ ਨਾਲ ਹੀ ਕੀਰਤਨ ਆਰੰਭ ਕਰਨਗੇ। ਸੁਸ਼ਾਸਨ ਸਿੰਘ ਜੀ ਆਪ ਸਿੰਘ ਨੂੰ ਬੇਨਤੀ ਹੈ ਕਿ ਕੁਝ ਅਨਾਊਂਸਮੈਂਟਾਂ ਨੇ ਜ਼ਰੂਰ ਬੜੇ ਪਿਆਰ ਨਾਲ ਸ਼ਰਮ ਕਰਨ ਦੀ ਕਿਰਪਾ ਕਰੋ। ਸਤਿ ਸੰਗਤ ਜੀ, ਆਪ ਸਿੰਘ ਤੁਹਾਨੂੰ ਪਤਾ ਹੈ ਕਿ ਨਾਰਥ ਥਾਲ ਸਾਊਥ ਥਾਲ ਜਿਹੜੀ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਹੁਣ ਬਹੁਤ ਖਰਚਾ ਹੋ ਰਿਹਾ। ਸੋ ਬੇਅੰਤ ਪੁਰਾਣਾ ਵੱਲੋਂ ਬੇਅੰਤ ਮਾਇਆ ਆਪਣੀ ਦਸੰਤ ਸਫਰ ਕਰਦੇ ਹੋਏ ਹਾਂ, ਗੁਰੂ ਘਰ ਭੇਟਾ ਕੀਤੀ ਹੈ। ਸੁਸ਼ਾਸਨ ਸਿੰਘ ਜੀ ਵਿਭਾਗੀ ਹਨ, ਆਪ ਸੰਗਤ ਨੂੰ ਬੇਨਤੀ ਹੈ ਜਿਨ੍ਹਾਂ ਨੇ ਤੱਕ ਹਿੱਸਾ ਨਹੀਂ ਪਾਇਆ ਜ਼ਰੂਰ ਆਪਣਾ ਦਸੰਤ ਸਫਲ ਕਰਦੇ ਹਾਂ, ਗੁਰੂ ਘਰ ਮਾਇਆ ਭੇਟਾ ਕਰਕੇ ਆਪਣੀ ਮਾਇਆ ਸਫਲ ਕਰੋ। ਸੁਸ਼ਾਸਨ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੋ ਘਰਾਂ 'ਚ ਬੈਠ ਕੇ ਸਾਧ ਸੰਗਤਾਂ ਆਪਣਾ ਸਹਿਜ ਪਾਠ ਕਰ ਰਹੀਆਂ ਨੇ, ਸਾਰਿਆਂ ਨੂੰ ਬੇਨਤੀ ਹੈ ਕਿ ਉਹ ਆਪਣਾ ਨਾਂ ਨੰਬਰ ਭਾਈ ਰਜਿੰਦਰ ਸਿੰਘ ਜੀ ਮੰਗ ਸਾਹਿਬ ਦੇ ਕੇ ਉਹਨਾਂ ਦੇ ਨਾਲ ਆਪਣਾ ਸਾਰਾ ਲੈ ਪ੍ਰੋਗਰਾਮ ਉਹ ਸੈੱਟ ਕਰ ਲੈਣ। ਸੋ ਉਹਨਾਂ ਦਾ ਨੰਬਰ ਹੈ 4087141145। ਸੋ ਸਾਧ ਸੰਗਤ ਤੋਂ ਆਪ ਸੰਗਤ ਨੂੰ ਬੇਨਤੀ ਹੈ ਕਿ ਜੁਲਾਈ 5 ਨੂੰ ਹੈ ਅੱਜ ਆਪ ਸੰਗਤਾਂ ਜੋ ਨੀਂਹ ਪੱਥਰ ਹਰਿਮੰਦਰ ਸਾਹਿਬ ਜਿਹਾ ਰੱਖਿਆ ਗਿਆ ਸੀ ਉਹਦੇ ਵਾਸਤੇ ਕੀਰਤਨ ਦਰਬਾਰ ਹੋ ਰਹੇ ਨੇ। ਸੰਗਤਾਂ ਮਹਾਰਾਜ ਚਰਨਾਂ 'ਚ ਆ ਕੇ ਨਮਸਤਕ ਹੁੰਦੇ ਹੋਇਆਂ ਉਸ ਯਾਦ ਕਰ ਰਹੀਆਂ ਨੇ। ਸੋ ਮਹਾਰਾਜ ਬਖਸ਼ਿਸ਼ ਕਰਨ ਅਤੇ ਜੋ ਗੁਰੂ ਸਾਹਿਬ ਨੇ ਸਾਡੇ ਵਾਸਤੇ ਪਰਉਪਕਾਰ ਕੀਤਾ ਹੈ, ਹਰਿਮੰਦਰ ਸਾਹਿਬ ਦੀ ਇੰਨੀ ਮਹਾਨ ਉਹਨਾਂ ਨੇ ਸਾਨੂੰ ਦੇਣ ਦਿੱਤੀ ਹੈ, ਹਮੇਸ਼ਾ ਗੁਰੂ ਮਹਾਰਾਜ ਕਿਰਪਾ ਕਰਕੇ ਸਾਈ ਉਹਨਾਂ ਨਾਲ ਜੁੜ ਕੇ ਰਹੀ ਹੈ। ਸੁਸ਼ਾਸ ਸਿੰਘ ਜੀ, ਜੁਲਾਈ 9 ਨੂੰ ਹੈ ਸ਼ਹੀਦੀ ਭਾਈ ਮਨੀ ਸਿੰਘ ਜੀ ਦੀ। ਸੋ ਸੁਸ਼ਾਸ ਸਿੰਘ ਜੀ, ਆਪ ਸੰਗਤ ਨੂੰ ਬੇਨਤੀ ਹੈ ਜ਼ਰੂਰ ਹਾਜ਼ਰੀਆਂ ਭਰੋ ਅਤੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਨੂੰ ਅਸੀਂ ਆਪਣੇ ਮਨ ਵਿੱਚ ਵਸਾ ਕੇ ਉਹਨਾਂ ਦੇ ਪੂਰਨ ਚੱਲਣ ਦੀ ਕੋਸ਼ਿਸ਼ ਕਰੀਏ। ਜੁਲਾਈ 16 ਨੂੰ ਹੈ ਸੰਗਰਾਂਦ ਸਾਵਣ ਦੇ ਮਹੀਨੇ ਦੀ ਅਤੇ ਸ਼ਹੀਦੀ ਹੈ ਭਾਈ ਤਾਰੂ ਸਿੰਘ ਜੀ ਦੀ, ਜਿਨ੍ਹਾਂ ਨੇ ਸਾਡੇ ਵਾਸਤੇ ਗੁਰਸਿੱਖੀ ਨੂੰ ਕਾਇਮ ਰੱਖਦੇ ਹੋਇਆਂ ਸ਼ਾਨ ਰੱਖਦੇ ਹੋਇਆਂ ਆਪਣੀ ਸ਼ਹਾਦ ਦਿੱਤੀ ਸੀ ਉਹਨਾਂ ਨੂੰ ਯਾਦ ਕਰੀਏ। ਪ੍ਰਸਾਦ ਸਿੰਘ ਜੀ, 13 ਤੋਂ ਲੈ ਕੇ 16 ਤੱਕ ਫ੍ਰੀ ਗੁਰਮਤਿ ਕੈਂਪ ਹੋ ਰਿਹਾ ਬੱਚਿਆਂ ਦਾ, ਜਿਨ੍ਹਾਂ ਦੀ ਉਮਰ ਹੋਏਗੀ 6 ਸਾਲ ਤੋਂ ਲੈ ਕੇ 15 ਸਾਲ ਤੱਕ, ਬੱਚਿਆਂ ਦੀ ਉਮਰ 6 ਤੋਂ 15 ਸਾਲ ਤੱਕ। ਸੋ ਗੁਰਦੁਆਰੇ ਸਾਹਿਬ ਨੂੰ ਜੇ ਫ੍ਰੀ ਕੈਂਪ ਹੋ ਰਿਹਾ ਗੁਰਮਤਿ ਕੈਂਪ ਬੱਚਿਆਂ ਦਾ 13 ਤੋਂ ਲੈ ਕੇ 17 ਤੱਕ ਹਰ ਰੋਜ਼ ਹੋਇਆ ਕਰਨਾ। ਇਸ ਵਾਸਤੇ ਸੰਗਤਾਂ ਨੂੰ ਬੇਨਤੀ ਹੈ ਜ਼ਰੂਰ ਆਪਣੇ ਬੱਚਿਆਂ ਨੂੰ ਦਾਖਲ ਕਰਵਾ ਕੇ ਬੱਚਿਆਂ ਨੂੰ ਮਹਾਰਾਜ ਦੇ ਚਰਨਾਂ ਜੋੜਨ ਵਾਸਤੇ ਮਹਾਨ ਉਪਰਾਲਾ ਕਰੋ। ਆਓ ਭਾਈ ਸਭ ਤਿਆਰ ਨੂੰ ਕਿ ਰਮ ਕਰਨ ਦੀ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

Vai guru

ਚੁੰਗ ਦੇਖੀ ਮੈਂ ਹੁਣ ਗੁਰਮੁਖ ਪਿਆਰੇ ਅੱਧੇ ਘੰਟੇ ਲਈ 7 ਵਜੇ ਤੋਂ 7:30 ਵਜੇ ਤੱਕ ਵਾਹਿਗੁਰੂ ਸਿਮਰਨ ਨਾਲ ਸਾਨੂੰ ਜੋੜਨਗੇ ਅਤੇ ਉਪਰੰਤ ਫਿਰ 7:30 ਤੋਂ 8:30 ਵਜੇ ਤੱਕ ਕੀਰਤਨ ਦੀ ਹਾਜ਼ਰੀ ਭਾਈ ਪ੍ਰਤਪਾਲ ਸਿੰਘ ਰਸੀਲਾ ਜੀ ਦੇ ਜੱਥੇ ਵੱਲੋਂ ਹੋਵੇਗੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਰੇ ਆਪਾਂ ਇਕੱਠੇ ਹੋ ਕੇ ਸਿਮਰਨ ਕਰੀਏ। ਵਾਹਿ ਕਹਿਣਾ ਹੈ ਆਪਣੀ ਆਵਾਜ਼ ਨੂੰ ਆਪ ਸੁਣਨਾ ਹੈ, ਗੁਰੂ ਕਹਿਣਾ ਹੈ ਆਪਣੀ ਆਵਾਜ਼ ਨੂੰ ਆਪ ਸੁਣਨਾ ਹੈ, ਅਤੇ ਆਪਣੀਆਂ ਅੱਖਾਂ ਆਪਾਂ ਬੰਦ ਕਰਕੇ ਰੱਖਣੀਆਂ, ਆਪਣੀ ਧਿਆਨ ਨੂੰ ਆਪਣੇ ਆਵਾਜ਼ ਦੇ ਵਿੱਚ ਫੋਕਸ ਕਰਨਾ ਹੈ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why, guru, why,
guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru vai guru

ਨਾਨਕ ਦਾਸ ਸਦਾ ਕੁਰਬਾਨੀ। ਵਰਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਾਹਿਬ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੇਂ ਪ੍ਰਥਮ ਭਗਵਤੀ ਸਿਮਰਕਾਇ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸਭ ਤਰ ਜਾਏ ਤੇਗ ਬਹਾਦਰ ਸਿਮਰੈ ਘਰ ਨੌਨ ਤੇ ਆਵੇ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਰਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਹੇ ਨਾ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਨ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕਿਰਦਾਸ ਹੈ ਜੀ ਸਰਬੱਤ ਖਾਲਸਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਾ ਖਾਲਸਾ ਜੀ ਸਾਹਿਬ ਤਹਤ ਹਰਸ਼ਿਆ ਰਿਆਏ ਦੇਖਦੇ ਫਤਿਹ ਬਿਰਦ ਕਿਰਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਨਿਸ਼ਨਾ ਚੌਂਕੀਆਂ ਝੰਡੇ ਬੰਗੇ ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਰਨੀ ਮੈਂ ਮਤ ਉੱਚੇ ਮਤ ਪਤ ਕਰ ਆਖਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਤ ਉਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਕੁੱਲ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹਨ ਮਾਣਿਓ ਕਿ ਮਾਨ ਤਾਣਿਓ ਕਿ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਤਰਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੀ ਚਰਣਾ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਨਾਮ ਸਿਮਰਨ ਅਭਿਆਸ ਹੋਏ ਮਹਾਰਾਜ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਨਾਮ ਅਭਿਆਸ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦੇ ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਿਆਨ ਕਰਨ ਦਾ ਬਾਲ ਉਦਮ ਬਖਸ਼ਿਸ਼ ਕਰਨਾ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਜਾਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬਿਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬਿਨਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਉਹਨਾਂ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤਕ ਮਾਂਜਾਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦਰ ਘਰ ਦੇ ਸੇਵਕ ਬੇਟਾ ਹਰਪ੍ਰੀਤ ਸਿੰਘ ਨਈਅਰ ਅਤੇ ਬੇਟੀ ਚੰਚਲ ਪ੍ਰੀਤ ਕੌਰ ਦੇ ਅੱਜ ਜਨਮ ਦਿਨ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਭਾਈ ਇੰਦਰਪਾਲ ਸਿੰਘ ਨਈਅਰ ਗੁਰੂ ਘਰ ਵਾਸਤੇ $102 ਮਾਇਆ ਭੇਟਾ ਕਰਦੇ ਹਨ। ਕਿਰਪਾ ਕਰਨੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਬੱਚਿਆਂ ਨੂੰ ਦੇਹ ਰੁਕਤਾ ਤੰਦਰੁਸਤੀਆਂ ਲੰਬੀਆਂ ਉਮਰਾਂ ਬਖਸ਼ਿਸ਼ ਕਰਨੀਆਂ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਭਾਈ ਨੀਰੂ ਮੁੰਜਲ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਹਨ। ਬੀਬੀ ਸੋਭ ਮਈਆ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ $150 ਮਾਇਆ ਭੇਟਾ ਕਰਦੇ ਹਨ। ਭਾਈ ਸੁਸ਼ਾਂਤ ਸਚਦੇਵਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਹਨ। ਕਿਰਪਾ ਕਰਨੀ ਜੀ ਭਾਈ ਬੁਨਿੰਦਰ ਫਲਾਕ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਕੇ ਲੰਗਰਾਂ ਵਾਸਤੇ $101 ਮਾਇਆ ਭੇਟਾ ਕਰਦੇ ਹਨ। ਸ੍ਰੀ ਧਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਹਨ। ਕਿਰਪਾ ਕਰਨੀ ਮਹਾਰਾਜ ਜੀਓ ਸਾਰਿਆਂ ਪਰਿਵਾਰਾਂ ਦੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਾਰੇ ਪਰਿਵਾਰਾਂ ਨੂੰ ਨਾਮਦਾਨ ਕੋ ਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅੰਗ ਸੰਗੋ ਕੇ ਸਹਾਇਤਾ ਕਰਨੀ ਦਰ ਘਰ ਦੇ ਸੇਵਕ ਰਘੂਪ੍ਰੀਤ ਸਿੰਘ ਜੀ ਤੇਜ ਨੂਰ ਸਿੰਘ ਸਚਦੇਵਾ ਅੰਮ੍ਰਿਤਪਾਲ ਸਿੰਘ ਸਚਦੇਵਾ ਦੇ ਜਨਮ ਦਿਨ ਦੀ ਖੁਸ਼ੀ ਵਿੱਚ
ਸਮੂਹ ਸਚਦੇਵਾ ਪਰਿਵਾਰ ਵੱਲੋਂ ਧੰਨਵਾਦ ਕਰਦੇ ਹਾਂ। $1100 ਗੁਰੂ ਘਰ ਵਾਸਤੇ ਭੇਟਾ ਕੀਤੀ ਕਿਰਪਾ ਕਰਨੀ ਮਹਾਰਾਜ ਜੀ, ਸੇਵ ਪਰਿਵਾਰਾਂ ਦੇ ਸਿਰ ਤੇ ਮਿਹਰ ਫਰਿਆਦ ਰੱਖਣੀਆਂ, ਲੰਬੀਆਂ ਉਮਰਾਂ ਬਖਸ਼ਿਸ਼ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸਮੂਹ ਸਚਦੇਵਾ ਪਰਿਵਾਰ ਨੂੰ ਅੰਗ ਸੰਗ ਹੋ ਕੇ ਨਵਾਜਣਾ ਮਹਾਰਾਜ ਜੀ। ਕਿਰਪਾ ਕਰੋ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ, ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ। ਸੇ ਗੁਰਮੁਖ ਪਿਆਰੇ ਮੇਲਣਾ, ਜਿਨ੍ਹਾਂ ਮਿਲਿਆ ਆਮ ਦਾ ਨਾਮ ਚਿੱਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਪਹੀ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਇਆ ਕੀ ਰਹਿ ਨਾਮ, ਖੁਆਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਜੋ ਵਾਹਿਗੁਰੂ।

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਜੀ। ਸੁਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਓ ਸੁਹੇਲਾ ਸਿਵਰ ਹੋ ਸਿਰਜਣਹਾਰੋ। ਤੁਮ ਗਾਓ ਮੇਰੇ ਨਿਰਭਉ ਕਾ ਸੁਹੇਲਾ। ਵਾਰੀ ਜਿਤ ਸੁਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਅੜੇ ਸੰਭਾਲੀਐ ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕੌਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਦੇਹੋ ਸਜਣ ਅਸੀਸੜੀਆ ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਾਹੁਚਾ ਸਦੜੇ ਨਿਤ ਪਵਨ। ਸਦਣ ਹਾਰਾ ਸਿਮਰੀਐ ਨਾਨਕ ਸੇਧੇ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸਵੇ ਚਸਿਆ ਘੜੀਆਂ ਪਹਿਰਾ ਥਿੱਤੀ ਵਾਰੀ ਮਾਓਆ। ਸੂਰਜ ਏਕੋ ਰੁਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮਹਿਥਾਲ ਰਵ ਚੰਦ ਦੀਪਕ ਬਨੇ। ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ। ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ। ਸ਼ਬਦ ਵਾ ਜੰਤ ਭੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਹੋ। ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ। ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋ ਪਿਤ ਮਨੋ ਅੰਧ ਨੋ ਮੋਹੇ ਆਈ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰਗ ਕਉ ਹੋਏ ਜਾਤੇ ਤੇਰੇ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹਿਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜੁਲੀ ਪੁਨ ਵੱਡਾ ਹੇ ਕਰ ਡੰਡੋਤ ਪੁਨ ਵੱਡਾ ਹੇ ਰਹਾਓ। ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ ਜਮ ਕਾਲ ਸਹਿ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਉ ਖੰਡਾ ਹੇ। ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ

ਸੰਤ ਟਹਿਲ ਕੀ ਬੇਲਾ, ਕੀਹਾਂ ਖਾੜ ਚਲੋ ਹਰ ਲਾਹ, ਗਏ ਬਸਨ ਸੁਹੇਲਾ। ਔਦ ਘਟੈ ਦਿਨ ਸੁਰੈ ਨਾਰੇ, ਮਨ ਗੁਰ ਮਿਲ ਕਾਜ ਸੁਵਾਰੇ। ਰਹਾਓ ਹਿਉ ਸੰਸਾਰ ਵਿਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ ਜਿਸੈ ਜਗਾਇ ਪਿਆ ਵਹਿ ਰਸ। ਅਕਥ ਕਥਾ ਤਿੰਨ ਜਾਨੀ, ਜਾ ਕਉ ਆਏ ਸੋਈ ਬਿਹਾਜੋ। ਹਰ ਗੁਰ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਖੁਦਾ ਕੇ ਅਰਦਾਸ ਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ। ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਏ ਫਿਰ ਅੰਗਤ ਗੁਰਤੇ ਅਮਰਦਾਸ ਰਾਮਦਾਸੈ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਜੁਗ ਜਾਏ ਤੇਗ ਬਹਾਦਰ ਸਿਮਰਿਆ ਕਰ ਨੌਨੇ ਦਾਵੇ ਧਾਏ ਸਭ ਥਾਂਈ ਹੋਣਾ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਂਈ ਹੋਣਾ ਸਹਾਇ ਦਸਾਂ ਪਾਤਸ਼ਾਹੀਆਂ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਕਰਕੇ ਬੋਲਾਂ ਜੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਲੱਖ ਲੱਖ ਧੰਨਵਾਦ। ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਜੀਆਂ ਨੇ ਆਪਣੇ ਪਵਿੱਤਰ ਪਾਵਨ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਹੈ। ਇਸ ਵੇਲੇ ਆਪ ਜੀਆਂ ਕੇ ਹਜ਼ੂਰ ਕੀਰਤਨ ਸੁਹਿਲੇ ਸਾਹਿਬ ਜੀ ਕੇ ਪਾਠ ਹੋਏ ਸੁਖਾਸਨ ਦੀ ਸੇਵਾ ਹੋਈ ਬਾਣੀ ਦਾ ਪਾਠ ਕਰਦੇ ਹਾਂ। ਸੁਖਾਸਨ ਦੀ ਸੇਵਾ ਕਰਦੇ ਹਾਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਬਖਸ਼ ਲਓ। ਅਗੋ ਵਾਸਤੇ ਸ਼ੁੱਧ ਤੇ ਸਪਸ਼ਟ ਬਾਣੀ ਪੜਨ ਦੀ ਸ਼ੁੱਧ ਸੇਵਾ ਕਰਨ ਦੀ ਮਤ ਬਖਸ਼ਣੀ ਆਪ ਜੀਆਂ ਦੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ ਰਾਤਰੀ ਆਈ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ ਮਤ ਵੇਲੇ ਦਾ ਜਾਗਣਾ ਬਖਸ਼ਣਾ। ਇਸ ਵੇਲੇ ਆਪ ਜੀਆਂ ਦੇ ਪਾਵਨ ਸੁਖਾਸਨ ਸਾਹਿਬ ਤਿਆਰ ਹਨ। ਆਪ ਜੀ ਆਪਣੇ ਆਸਨ ਤੇ ਵਿਸਰਾਮ ਕਰੋ ਸਮੂਹ ਸੰਗਤਾਂ ਨੂੰ ਛੁੱਟੀਆਂ ਬਖਸ਼ੋ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਖੁੱਲਾਤੀ ਜਾ ਹਸਤੀ ਸਿਰ ਜਿਉਂ ਅੰਕਸ਼ ਹੈ ਅਹਿਰਣ ਜਿਉਂ ਸਿਰਦੀ ਮਨ ਤਨ ਅੱਗ ਰੱਖ ਕੇ ਉਹ ਪੀ ਸੇਵ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪ੍ਰਸਾਦ ਸੰਗਤ ਜੀਓ ਗੁਰੂ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਹੋਈ ਹੈ ਅੰਮ੍ਰਿਤ ਵੇਲੇ ਗੁਰੂ ਮਹਾਰਾਜ ਜੀ ਨੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਨ ਹੋ ਕਰਕੇ ਖੁੱਲੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕੀਤੇ ਆਪ ਸੰਗਤਾਂ ਨੇ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕੀਤਾ ਹੈ ਜੋ ਕਿ ਗੁਰੂ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 647 ਅਤੇ 648 ਦੇ ਸੁਭਾਵਨ ਹੈ ਜੀ। ਸੋ ਗੁਰੂ ਮਹਾਰਾਜ ਕਿਰਪਾ ਕਰਨ ਸਮੂਹ ਸੰਗਤ ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਦੇ ਹੋਏ ਦਰੋਂ ਕਰੋਂ ਗੁਰੂ ਸਿੱਖੀ ਜੀਵਨ ਨਾਮ ਦੀਆਂ ਦਾਤਾਂ ਸੇਵਾ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ ਜੀ। ਆਓ ਸਾਧ ਸੰਗਤ ਜੀ ਹੁਣ ਸੁਖਮਨੀ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਜੀ ਦੇ ਜਾਪ ਦਾ ਸਮਾਂ ਹੋਇਆ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ ਸਾਹਿਬ ਜੀ, ਗੌੜੀ ਸੁਖਮਨੀ।

ਕੈ ਦਰਸਤੋ ਹੱਡੂ ਨਾਨਕੁਨ ਸੰਗਮ ਹੋਇਓ ਦਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸ਼ਰਾਮ ਰਹਾਉ। ਪ੍ਰਭ ਕੈ ਸਿਮਰਨ ਗਰਬ ਨਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰ, ਪ੍ਰਭ ਕੈ ਸਿਮਰਨ ਦੁਸ਼ਮਨ ਟਰ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਅਨ ਦਿਨ ਜਾਗੈ, ਪ੍ਰਭ ਕੈ ਸਿਮਰਨ ਭਾਉ ਨ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ। ਪ੍ਰਭ ਕੈ ਸਿਮਰਨ ਸਾਧ ਕੈ ਸੰਗ ਸਰਵ ਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ।

ਕਾ ਸਿਮਰਨ ਕਬਹੋ ਨਾ ਜੋਰੇ, ਪ੍ਰਭ ਕਾ ਸਿਮਰਨ ਹਰ ਗੁਣ ਬਾਣੀ, ਪ੍ਰਭ ਕਾ ਸਿਮਰਨ ਸਹਿਜ ਸਮਾਨੀ, ਪ੍ਰਭ ਕਾ ਸਿਮਰਨ ਨਿਹਿਤ ਲਾਸ਼ਨ, ਪ੍ਰਭ ਕਾ ਸਿਮਰਨ ਕਮਲ ਵਿਗਾਸਨ, ਪ੍ਰਭ ਕਾ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨ ਪਾਰ, ਸਿਮਰੈ ਸੀ ਤਨ ਜਿਨ ਕੋ ਪ੍ਰਭ ਮਿਆ, ਨਾਨਕ ਤਿਨ ਜਨ ਸਰਨੀ ਪਿਆ, ਹਰਿ ਸਿਮਰਨ ਕਰ ਭਗਤ ਪ੍ਰਗਟਾਇ, ਹਰਿ ਸਿਮਰਨ ਲਗ ਵੇਦ ਉਪਾਇ, ਹਰਿ ਸਿਮਰਨ ਪਏ ਸਿਧ ਜਤੀ ਦਾਤੇ, ਹਰਿ ਸਿਮਰਨ ਨੀਤ ਚੌਹ ਕੁੱਟ ਜਾਤੇ, ਹਰਿ ਸਿਮਰਨ ਤਾਰੀ ਸੁਭ ਤਰਨਾ, ਸਿਮਰ ਸਿਮਰ ਹਰਿ ਕਾਰਨ ਕਰਨਾ, ਹਰਿ ਸਿਮਰਨ ਗਿਓ ਸਗਲਾ ਕਾਰਾ, ਹਰਿ ਸਿਮਰਨ ਮਹਿ ਆਪ ਨਿਰੰਕਾਰਾ, ਕਾਰ ਕਿਰਪਾ ਜਿਸਾ ਪੁਭ ਜਾਇਆ, ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਪੰਜਨਾ, ਕਟ ਕਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਮਹਾਂਭਿਆਨ ਦੂਤ ਜਾ ਮੰਦਰ ਲੈ ਕੇਵਲ ਨਾਮ ਸੰਗ ਤੇਰੇ ਚੱਲੇ, ਜੈ ਮੁਸਕਲ ਹੋ ਗਿਆ ਤੁਪਾਰੀ, ਹਰ ਕੋ ਨਾਮ ਖਿਨ ਮਾਹੀ ਉਦਾਰੀ, ਅਨਕ ਪੁਨਹ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋੜ ਪਾਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਭਾਵ ਸੁਖ ਨੇਰੇ, ਸਗਲ ਸ੍ਰੇਸ਼ਟ ਗੁਰਾਜ ਦੁਖੀ ਹੈ, ਹਰ ਕਾ ਨਾਮ ਜਪਤ ਹੋਏ ਸੁਖੀ ਆ, ਲਾਭ ਗੁਰੂ ਜੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਅਨਕ ਮੈਂ ਰੰਗ ਤਿਖ ਨ ਬੁਝਾਵੈ, ਹਰ ਕਾ ਨਾਮ ਜਪਤ ਆਕਾਵੈ, ਜਹਿ ਮਾਰ ਕਿਉ ਜਾਤ ਅਕੇਲਾ, ਤਹਿ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੋਟ ਨਹੀਂ ਗੁੜ ਲਗਵਾਹੀ, ਨਾਮ ਜਪਤ ਤੈ ਪਰ ਪਰਾਹੀ, ਅਨਕ ਬੇਗੁਨ ਜਾਇ ਸੰਘਰੇ, ਹਰ ਕਾ ਨਾਮ ਤਤਕਾਲ ਉਧਾਰੇ, ਅਨਕ ਜੋਨ ਜਨਮ ਮਰ ਜਾਮ, ਨਾਮ ਜਪਤ ਪਾਵ ਬਿਸਰਾਮ, ਹਉ ਮੈਲਾ ਮਨ ਕਬੂ ਨ ਧੋਵੈ, ਹਰ ਕਾ ਨਾਮ ਗੁੜ ਪਾਪ ਖੋਵੈ, ਐਸਾ ਨਾਮ ਜਪ ਹੋ ਮਨ ਰੰਗ, ਨਾਨਕ ਪਾਈਏ ਸਾਧਗੈ ਸੰਗ, ਜਿਹੇ ਮਾਰਕ ਕੇ ਗਿਨੇ ਜਾਹਿ ਨ ਕੋਸਾ, ਹਰ ਕਾ ਨਾਮ ਹੋ ਸੰਗ ਤੋਸਾ, ਜਿਹੇ ਬੇਡੇ ਮੰਦ ਗੁਬਾਰ, ਹਰ ਕਾ ਨਾਮ ਸੰਗੋ ਜਿਆਰ, ਜਹਾਂ ਬਨ ਤੇਰਾ ਗੋ ਨ ਸਿਜਾਨੂ, ਹਰ ਕਾ ਨਾਮ ਤਹਿ ਨਾਲ ਪਛਾਨੂ, ਜਹਿ ਮਹਾਂ ਭਿਆਨ ਤਪਤ ਬੋ ਕਾਮ, ਤੈ ਹਰ ਕੇ ਨਾਮ ਕੀ ਤੂੰ ਪਰਿਸ਼ਾਮ, ਜਹਾਂ ਤ੍ਰਿਖਾ ਮਨ ਤੁਜਿਆ ਕਰਖੇ, ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰਿ ਆਖਰ ਸਾਧ ਕੁਮਾਰ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ, ਮਾਨ ਤਨ ਰੰਗ ਰਤੇ ਰੰਗ ਕੈ, ਨਾਨਕ ਜਨ ਕੈ ਬਿਰਧ ਬਿਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੇ ਨ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਾਨ ਜਨ ਕੋ ਆਪ੍ਰਭ ਦੀਨਾ, ਹਰ ਹਰ ਜਨ ਕੇ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਤ ਪੋਤ ਜਨ ਹਰ ਰਸ ਰਤੇ, ਸਨ ਸਮਾਧ ਨਾਮ ਰਸਮਾਤੇ, ਆਟ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨੀ ਛਪੈ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੀਤੀ ਤਰੇ, ਪਾਰ ਜਾਤ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁੰਦਰ ਦੁਖ ਲਥਾ, ਨਾਮ ਕੀ ਮਹਿਮਾ, ਸੁੰਦਰ ਦਿਵਸੈ ਸੰਤ ਬਰਤਾਪ, ਦੁਰਤ ਸਭ ਨਸੈ, ਸੰਤ ਕਾ ਸੰਗਟ ਭਾਗੀ ਪਈਏ, ਸੰਤ ਕੀ ਸੇਵਾ ਨਾਮ ਧਿਆਈਏ, ਨਾਮ ਤੁਲ ਕਛ ਅਵਰ ਨ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਇਹ ਸਲੋਕ, ਬਹੁ ਸਾ ਸਰਬ ਸਿਮਰਤੀ ਵਿਖੇ ਸਰਬ ਡੰਡੋਲ, ਪੁਰਸ ਨਾਹੀ ਹਰ ਹਰਿ, ਨਾਨਕ ਨਾਮ ਅਮੋਲ ਅਸ਼ਟਪਦੀ,
ਜਾਪ ਤਾਪ ਗਿਆਨ ਸਭ ਧਿਆਨ ਖੜ ਸਾਸਰ ਸਿਮਰਤ ਬਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮਤਿ ਫਿਰਿਆ ਅਨੇਕ ਪ੍ਰਕਾਰ ਕੀਏ ਵੋ ਜਤਨਾ ਗੁਣ ਦਾਨ ਹਮੈ ਵਰਤਨਾ ਸਰੀਰ ਕਟਾਏ ਹਮੈ ਕਰ ਰਾਤੀ ਵਰਤ ਨਿਮ ਗ੍ਰਹਿ ਵੋ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇਕ ਵਾਰ ਨੋਖਣ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀ ਸਰਥੀਵੈ ਅਗਨ ਮਾਹੀ ਹੋਮਦ ਪ੍ਰਾਨ ਕਨਕ ਅਸਵ ਹੈ ਭੂਮਦਾਨ ਨਿਉਲੀ ਕਰਮ ਗ੍ਰਹਿ ਬੁਵਾਸਨ ਜੈਨ ਮਾਰੂ ਸੰਜਮਦ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤੋ ਪੀ ਹੋਮੈ ਮੈਲ ਨ ਜਾਵੇ ਹਰ ਕੇ ਨਾਮ ਸਮਸਰ ਗਸ਼ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਗਾਵਨ ਤੀਰ ਦੇ ਛੁਟੈ ਗਰਵ ਗੁਮਾਨ ਨ ਮਨ ਤੇ ਹੁਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨ ਧਨ ਤੇ ਜਾਤ ਇਸ ਦੇਹੀ ਕਬੋ ਸਾਧ ਨ ਕਰੈ ਮਨ ਦੇ ਕਬੋ ਹੁਨ ਵਿਖਿਆ ਟਰੈ ਜਲ ਤੋ ਵੈਭੋ ਦੇਹੀ ਅਨੀਦ ਸੁਧ ਕਹਾ ਹੋਏ ਕਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਉੱਚ ਨਾਨਕ ਨਾਮ ਉਦਰੇ ਪਤਿਤ ਬਹੁ ਮੂਚ ਬਹੁਤ ਸਿਆਣ ਜਮ ਕਬੋ ਵਿਆਪੈ ਅਨਕ ਜਤਨ ਕਰ ਤ੍ਰਿਸ਼ਨ ਤ੍ਰਪੈ ਭੇਖ ਅਨੇਕ ਅਗਨਿ ਬੁਝੈ ਕੋਟ ਉਪਾਵ ਦੁਰਗ ਨਿਸਿਜੈ ਛੋਟ ਸੁਨਾਹੀ ਓਵ ਪਿਆਲ ਮੋਹੇ ਵਿਆਪ ਹੈ ਮਾਇਆ ਜਾਲ ਅਵਨ ਕਰਤੂਤ ਸਗਲੀ ਜਮਡਾਨੈ ਗੋਬਿਨ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਇ ਨਾਨਕ ਬੋਲੇ ਸਹਿ ਸੁਪਾਈ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਨਿੰਦੈ ਸਦਗਾਵੇ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋਮੈ ਸ਼ੋਰੈ ਜੇ ਕੋ ਜਨਮ ਬਨਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਗੈ ਬਲ ਬਲ ਜਾਸਾ ਸਗਲ ਪੁਰਖ ਮਹਿ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟਿਆ ਅਭਿਮਾਨ ਆਪਸ ਕੋ ਜੋ ਜਾਣੈ ਨਿਜਾ ਸੋਗਨੀ ਸਤੀ ਉੱਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਦਿਨ ਘਟ ਘਟ ਚੀਨਾ ਮਨ ਅਪਨੇ ਤੇ ਬੁਰਾ ਮਿਟਾਨਾ ਵੇਖਿਆ ਸਗਲ ਸ੍ਰੇਸ਼ਟ ਸਾਜ

ਮਹਿਮਾਨ ਸਗਲ ਘਟਾ ਗੁ ਦੇਵ ਦਾਨ ਕਰਨ ਕਰਵਨ ਹਰ ਸੁਭਾਮੀ ਸਗਲ ਘਟਾ ਕੇ ਅੰਦਰ ਜਾਮੀ ਆਪਣੇ ਗਾਤ ਮਿਤ ਜਨ ਵਾਪੇ ਆਪਨ ਸੰਗ ਆਪਣੇ ਤੁਮਰੀ ਉਸਤਤ ਤੁਮਤੇ ਹੋਏ ਨਾਨਕ ਅਵਰਨ ਜਨ ਸੁਕੋਏ ਸਰਵ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉਤਮ ਕਿਰਿਆ ਸਾਧ ਸੰਗ ਦੁਰ ਮਤ ਮਲ ਹਿਰਿਆ ਸਗਲ ਉਦਮ ਮਹਿ ਉਦਮ ਬਲ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਨੀ ਮਹਿ ਅਮ੍ਰਿਤ ਬਾਨੀ ਹਰ ਗੋ ਜਸ ਸੁਨ ਦਸੁਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹੇ ਘਟ ਸਹਿ

ਹਰ ਮਈਆ ਕੇ ਗੁੰਜਿਤ ਪ੍ਰਾਨੀ ਕਵਨ ਮੂਲ ਦੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸੀ ਗਾਰਿਆ ਗਰਭ ਅਗਨ ਮੈਂ ਜਿਨ ਹੈ ਉਹ ਵਾਰਿਆ ਵਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਵਨ ਭੋਜਨ ਸੁਖ ਸੂਦ ਵਿਰਤ ਪਿਆਓ ਪਰ ਸਖ ਸੈਨ ਮੁਖ ਅਪਿਓ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕੁਛ ਨ ਬੁਝੈ ਬਖਸ਼ ਲਿਹੋ ਤੋ ਨਾਨਕ ਸਿਜੈ ਜੇ ਪ੍ਰਸਾਦ ਧਰ ਉਪਰ ਸੁਖ ਵਸ ਹੈ ਸੁਤ ਪ੍ਰਾਤ ਮੀਤ ਬਨਤਾ ਸੰਗ ਹਸ ਹੈ ਜੇ ਪ੍ਰਸਾਦ ਪੀਵੈ ਸੀ ਜਲਾ ਸੁਖਦਾਈ ਪਵਨ ਪਵ ਕਮੁਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਤ ਵਸਾ ਦੀਨੇ ਹਸਤ ਪਾਪ ਕਰ ਨੇਤਰ ਰਸਨਾ ਤੇ ਸਹਿ ਤਿਆ ਕਬਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਕਢ ਲਿਹੋ ਭਰਾ ਵਾਪੇ ਆਦ ਅੰਤ ਜੋ ਰਖਣ ਹਰ ਤਿਸ ਪ੍ਰੀਤ ਨ ਕਰਿਆ ਗੁਵਾਰ ਜਾ ਕੇ ਸੇਵਾ ਨਾਮ ਨਿਧ ਪਾਵੇ ਤਾਂ ਸੇ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਦ ਸਦਾ ਹਜੂਰੇ ਤਾਂ ਕੋ ਅੰਦਰ ਜਾਣ ਤੋਂ ਦੂਰੇ ਜਾ ਕੇ ਟਹਿਲ ਪਾਵੇ ਦਰਗਹਿ ਮਾਨ ਤਿਸੇ ਵਿਸਰੇ ਮੁਕਤ ਅਜਾਨ ਸਦਾ ਸਦਾ ਭੁੱਲਣ ਹਰ ਨਾਨਕ ਰਖਣ ਹਾਰਿਆ ਪਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਬਚੈ ਜੋ ਛੱਡਣਾ ਸੁਵਾਸਤਿ ਕਰਮਾਨੈ ਜੋ ਹੋਵਨ ਸਦੂਰ ਪੁਰਾਣੇ ਛੋਡ ਜਾਇ ਤਿਸਗਾ ਸਰਮ ਗ੍ਰਹਿ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਧੋਏ ਗਰਤ ਪ੍ਰੀਤ ਬਸਨ ਸੰਗ ਹੋਏ ਅੰਧਕੂਪ ਮੈਂ ਹੈ ਬਿਤਿਤ ਵਿਕਰਾਲ ਨਾਨਕ ਕੱਢ ਲਿਹੋ ਬ੍ਰਭ ਦਿਆਲ ਕਰਤੂਤ ਪਸੂ ਕੀ ਮਾਰ ਜਾਤ ਲੋਕ ਵਿਚਾਰੇ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਹੇ ਕਿਛ ਕਰੇ ਛੁਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਵਾਨ ਅੰਤਰ ਅੰਗਨ ਬਾਹਰ ਧਨ ਸੁਆ ਗਲ ਪਾਤਰ ਕੈਸੇ ਤਰਿਆ ਥਾ ਜਾ ਕੇ ਅੰਦਰ ਵਸੇ ਭਰਾ ਵਿਆਪ ਨਾਨਕ ਤੇ ਜਨ ਸਹਿਜ ਸਮਾਤ ਸੁਣਦਾ ਕੈਸੇ ਮਾਰਗ ਪਾਵੇ ਕਰ ਗਹਿ ਲਿਹ ਉਰ ਨਿਭਾਵੇ ਕਹਾਂ ਬੁਝਾਰਤ ਬੁਝੈ ਡੋਰਾ ਨਿਸ ਕਹੀ ਤੋ ਸਮਝੈ ਪੂਰਾ ਕਹਾਂ ਵਿਸਨ ਪਦ ਗਾਵੇ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਪਵਨ ਨਹੀਂ ਹੋ ਤੁਹਾਂ ਸੁਗਾਵਨ ਕਰਤਾਰ ਕਰਣਾ ਮੈਂ ਦੇਣ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋਆ ਵਿਨਚੀਤ ਜੋ ਬੈਰਾਈ ਤਾਂ ਸਿਉ ਪ੍ਰੀਤ ਬਲਵਾ ਕੇ ਗ੍ਰਹਿ ਪੀਤਰ ਵਸੇ ਆਨੰਦ ਕੇਲ ਮੈ ਰੰਗ ਰਸੈ ਦ੍ਰਿੜ ਕਰਮਨ ਮਨ ਪ੍ਰਤੀਤ ਕਾਲੀਆਂ ਵੇ ਮੂੜੇ ਚੀਤ ਵੈਦ ਵਿਰੋਧ ਕਾਮ ਕ੍ਰੋਧ ਮੋਹੋ ਝੂਠ ਵਿਕਾਰ ਮਹਾ ਲੋਭ ਧਰੋਹੋ ਇਹੋ ਜੁਗਤ ਬਿਹਾਨੇ ਗੇ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੂੰ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਵਰਗ ਤੇਰੇ ਤੁਮਰੀ ਕਿਰਪਾ ਮੈਂ ਸੁਖ ਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ।

ਨਾਮੇ ਸਲੋਕ ਦੇਨ ਹਰ ਪ੍ਰਭ ਛੁਟ ਗਏ ਲਗੇ ਅਨਸੁਆਏ ਨਾਨਕ ਕਹੁ ਨ ਸਿਜਈ ਬਿਨ ਨਾਮੇ ਪਤਿ ਜਾਈ ਅਸ਼ਟਪਦੀ ਦਸ ਵਸਤੂ ਨੇ ਬਚੇ ਪਾਵੇ ਏਕ ਬਸ ਕਾਰਨ ਵੀ ਖੁੱਟ ਗਵਾਵੇ ਇੱਕ ਪੀ ਨ ਦੇ ਦਸ ਪੀ ਹਿਰ ਲੈ ਤੋ ਮੂੜਾ ਕੋ ਕਹ ਕਰੇ ਜਿਸ ਠਾਕੁਰ ਸੁਨਹੀ ਚਰ ਤਾਂ ਕੋ ਕੀਜੈ ਸਦ ਨਮਸਕਾਰ ਜਾ ਕਹਿ ਮਨ ਲਗ ਪ੍ਰਮਿਠਾ ਸਰਬ ਸੁਖ ਤਹੁ ਮਨ ਬੁਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ

ਜਿਸ ਕੀ ਵਸਤ ਤੁਸੀਂ ਆਗੇ ਰੱਖੇ ਪ੍ਰਭ ਕੀ ਆਗੇ ਮਾਨੇ ਮੱਥੇ ਉਤੇ ਜਾ ਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮੈ ਕਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸਿਵ ਰੰਗ ਲਾਵੇ ਉਹ ਬਿਨ ਸਹਿ ਮਨ ਪਛਤਾਵੇ ਜੋ ਦਿਸੈ ਸੁਚਲਨ ਹਰ ਲਪਟ ਰਹਿਓ ਤਹ ਅੰਧ ਅੰਧਾਰ ਬਟਾਉ ਸਿਉ ਜੋ ਲਵੈ ਨੇਹ ਤਾਂ ਖਾਸ ਨਾ ਵਹਿ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕੁਟੁੰਬ ਸੁਭਾਇ

ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਲ ਸਿਆਨਪ ਸਗਲ ਤੇ ਰਹਿਤ ਸਭ ਕਸ਼ ਜਾਣੇ ਆਤਮ ਕੀ ਰਹਿਤ ਜਿਸ ਭਾਵੈ ਤਸਲੇ ਲੜਲਾ।

ਤੇਰੇ ਮਨ ਮੇਰੇ ਤੂੰ ਤਾਂ ਸਿਮਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਈ ਜਪੈ ਸੁਣਾਓ ਆਪ ਗਾਵਾਏ ਸਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਿਆ ਤੇ ਕਮਲ ਬੇਗਾਸ ਪ੍ਰਭ ਸੋ ਪ੍ਰਸੰਨ ਵਸੈ ਮਨ ਸੋਏ ਪ੍ਰਭ ਦਿਆ ਤੇ ਮਤ ਉਤਮ ਹੋਏ ਸਰਵ ਨਿਧਾਨ ਪ੍ਰਭ ਤੇਰੀ ਮਾਇਆ ਆਪ ਕੁਛ ਨ ਕਿਨਹੁ ਲਾਇਆ ਜਿਤ ਜਿਤ ਲਾਭ ਤਿਤ ਲਗੇ ਹਰਨਾਥ ਨਾਨਕ ਕਿਨ ਕਹਿ ਕੁਛ ਨ ਹਾਤ ਸਲੋਕ ਅਗਮ ਅਗਾਧ ਪਰ ਬ੍ਰਹਮ ਸੋਏ ਜੋ ਜੋ ਕਹੈ ਸੁਮੁਕਤ ਹੋਏ ਸੁਨ ਮਿਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਜਰ ਜੀ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਕੁਜ ਲਹੋਤ ਸਾਧ ਸੰਗ ਮਲ ਸੰਗ ਲਿਖੋਤ ਸਾਧ ਕੈ ਸੰਗ ਮਿਟਾ ਬਿਮਾਨ ਸਾਧ ਕੈ ਸੰਗ ਪ੍ਰਗਟ ਸੁਗਿਆਨ ਸਾਧ ਕੈ ਸੰਗ ਬੁਝੈ ਪ੍ਰਭ ਲੀਰਾ ਸਾਧ ਸੰਗ ਸਭ ਹੋਤਨ ਵੀਰਾ ਸਾਧ ਕੈ ਸੰਗ ਪੈ ਨਾਮ ਰਤਨ ਸਾਧ ਕੈ ਸੰਗ ਕੁਪਰ ਜਤਨ

ਮਿਲੇ ਸਾਧਕ ਸੰਗਤ ਦਾ ਪਰ ਫੁਲੇ ਸਾਧਕ ਸੰਗ ਆਵ ਹੈ ਬਸਪੰਚ ਸਾਧ ਸੰਗ ਅੰਮ੍ਰਿਤ ਰਸ ਪੁੰਚ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਗਤ ਹੁਤਾਵੇ ਸਾਧ ਸੰਗ ਅਸਥਿਤ ਮਨ ਪਾਵੇ ਸਾਧਕ ਸੰਗ ਮਹਿਤ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ।

ਗੋਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧ ਕੈ ਸੰਗ ਨਾਹੀ ਹਉ ਤਾਪ ਸਾਧ ਕੈ ਸੰਗ ਤਜੈ ਸਵੇ ਆਪ ਆਪੇ ਜਾਨੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣੇ ਆਈ ਸਾਧ ਕੈ ਸੰਗ ਨ ਕਬੂ ਤਾਵੇ ਸਾਧ ਕੈ ਸੰਗ ਸਦਾ ਸੁਖ ਪਾਵੇ ਸਾਧ ਸੰਗ ਵਸਤ ਅਗੁਤਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧ ਕੈ ਸੰਗ

ਸਾਧ ਸੰਗ ਸਾਜਨ ਮੀਤ ਕੁਟੁੰਬ ਨਿਸਤਾਰੇ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਦੀ ਸਭ ਕੋ ਬਰਸਾਵੈ ਸਾਧ ਸੰਗ ਧਰਮ ਰਾਇ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ ਸਾਧ ਕੈ ਸੰਗ ਗੁਲੁਖਤ ਹਰੇ ਸਾਧ ਕੈ ਸੰਗ ਨਿਰਗ ਪਰ ਹਰੇ ਸਾਧ ਕੈ ਸੰਗ ਇਹਾਂ ਉਹਾਂ ਸਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇਛੈ ਸੋਈ ਫਲ ਪਾਵੈ ਸਾਧ ਕੈ ਸੰਗ ਨਾ ਵਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਤ ਵਸੈ ਨਾਨਕ ਉਤਰੈ ਸਾਧ ਸੁਨ ਰਸੈ ਸਾਧ ਕੈ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਰੂ ਗਾਉ ਸਾਧ ਕੈ ਸੰਗ ਨਾ ਮਨ ਤੇ ਵਿਸਰੈ ਸਾਧ ਸੰਗ ਸਰ ਪਰ ਨਿਸਤ ਰਹਿ ਸਾਧ ਕੈ ਸੰਗ ਲਗੇ ਪ੍ਰਭ ਮਿਠਾ ਸਾਧ ਕੈ ਸੰਗ ਘੜ ਘੜ ਡਿਠਾ ਸਾਧ ਸੰਗ ਪਿਆ ਗਿਆ ਕਰੀ ਸਾਧ ਸੰਗ ਗਤ ਪਈ ਹਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਤ ਪੇਟੇ ਸੰਜੋਗ ਸਾਧ ਕੀ ਮਹਿਮਾ ਵੇਦ ਨ ਜਾਣੇ ਜੇਤਾ ਸੁਨਹਿ ਦੇਤਾ ਵਖਿਆ ਨੇ ਸਾਧ ਕੀ ਉਪਮਾ ਤਹਿ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਹੀਂ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉਰਤੀ ਉੱਚੀ ਸਾਧ ਕੀ ਸੋਭਾ ਮੂਰਤੀ ਮੁੱਚੀ ਸਾਧ ਕੀ ਸੋਭਾ ਸਾਧ ਬਣਿਆ

ਕਿਸ ਬਿਨ ਕੋਇ, ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਈ ਅਸ਼ਟ ਪੈਰੀ। ਬ੍ਰਹਮ ਗਿਆਨੀ ਸਦਾ ਨਾ ਲੇਪ, ਜੈਸੀ ਜਲ ਮੈਂ ਕਮ ਨਾ ਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੀ ਸੁਰ ਸਰਬ ਕੋ ਸੋਖ। ਬ੍ਰਹਮ ਗਿਆਨੀ ਕੇ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਗੁਲਾਗੇ ਤੁਲ ਪਵਾਨ। ਬ੍ਰਹਮ ਗਿਆਨੀ ਕੇ ਧੀਰ ਜੀ ਕੋ, ਜਿਉ ਵਸੁਧਾ ਕਉ ਖੁਦੈ ਕੋ ਚੰਦਨ ਲੇਪ।

ਉਸਤਤ ਗ੍ਰਹਿ ਅਨੇਕ ਜਨ ਅੰਤ ਨ ਪਰਾਵਰ ਨਾਨਕ ਰਚਨਾ ਪਰਵਰਚੀ ਬਹੁ ਬਿਦ ਅਨੇਕ ਪ੍ਰਕਾਰ ਅਸ਼ਪੈਰੀ ਕੀ ਕੋਟ ਹੋਏ ਪੁਜਾਰੀ ਕੀ ਕੋਟ ਆਚਾਰ ਬਿਹਾਰੀ ਕੀ ਕੋਟ ਪੈ ਤੀਰਥ ਵਾਸੀ ਕੀ ਕੋਟ ਬਨ ਭਰਮੇ ਉਦਾਸੀ ਕੀ ਕੋਟ ਵੇਦ ਕੇ ਸਰੋਤੇ ਕੀ ਕੋਟ ਤਪਿਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੈ ਕਈ ਕੋਟ ਕਵ ਕਾਵ ਵਿਚਾਰ ਹੈ ਕਈ ਕੋਟ ਨਵ ਤਨ ਨਵ ਧਿਆਵੈ ਨਾਨਕ ਕਰਤੇ ਕੰਤ ਨ ਪਾਵੈ ਕਈ ਕੋਟ ਪੈ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਆਪੇ ਆਤਮ ਨੇ ਕੋਰ ਕਈ ਕੋਟ ਪਰ ਦੁਰ ਕੋਹ ਰਹਿ ਕਈ ਕੋਟ ਪਰ ਦੁਖ ਨ ਕਰੈ ਕਈ ਕੋਟ ਮਾਇਆ ਸਰਮਾਹੇ ਕਈ ਕੋਟ ਪਰਦੇਸ਼ ਪ੍ਰਮਾਹ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਨੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਈ ਕਈ ਕੋਟ ਪਾਤਰ ਬਿਰਖ ਨੇ ਬਜਾਏ ਕਈ ਕੋਟ ਪਵਨ ਪਾਣੀ ਵਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਗੁਰ ਸਸੇ ਸੋਨੇ ਖੇਤਰ ਕਈ ਗੁਰ ਦੇਵ ਦਾਨ ਅਮਿੰਦਰ ਸ੍ਰੀ ਛੇਤਰ ਸਗਲ ਸਮੱਗਰੀ ਆਪਣੇ ਸੁਧ ਧਾਰੇ ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪ੍ਰਾਣ ਸਿਮਰਤਰ ਸਾਸਤ ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਜਰ ਜੀਵੇ ਕਈ ਕੋਟ ਕਰੀ ਮੇਰ ਸੁਵਰਨ ਥੀਵੇ ਕਈ ਕੋਟ ਜਖ ਕਿਨਰ ਵਿਸਾਚ ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ ਸਭ ਤੇ ਨੀਰੇ ਸਭ ਹੁੰਦੇ ਦੂਰ ਨਾਨਕ ਆਪ ਅਲਪ ਤਰਿਆ ਭਰਪੂਰ ਕਈ ਕੋਟ ਬਾਤ ਅਲਕੇ ਵਸੀ ਕਈ ਕੋਟ ਨਰਕ ਸੁਰਕ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬੋਜੋਨੀ ਫਿਰੈ ਕਈ ਕੋਟ ਬੈਠ ਥੀ ਕਾਹੇ ਕਈ ਕੋਟ ਘਾਲੇ ਥੱਕ ਪਾਹੇ ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਪਾਣ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੈ ਹਾਥੇ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗ ਤਿਨ ਨਿਵਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਹੈ ਪਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭਿਆਸ ਤਿਨ ਕੋ ਮਿਲਿਓ ਪ੍ਰਭ ਅਵਿਨਾਸ ਕਈ ਕੋਟ ਮੰਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੂੰ ਵਿਸਥਾਰ ਕਈ ਬਰਬ ਸ੍ਰੀ ਉਪਾਸਾਰ

ਮਾਨੁਖ ਗਤ ਪਾਵੇ। ਪ੍ਰਭ ਭਾਵੇ ਤਾਂ ਭਦਰ ਤਰਾਵੇ, ਪ੍ਰਭ ਭਾਵੇ ਬਿਨ ਸਾਸਤੇ ਰਾਖੇ, ਪ੍ਰਭ ਭਾਵੇ ਤਾਂ ਹਰ ਗੁਣ ਭਾਖੇ। ਪ੍ਰਭ ਭਾਵੇ ਤਾਂ ਪਤਤ ਉਧਾਰੇ, ਆਪ ਕਰੇ ਆਪਣ ਵਿਚਰ, ਦੋਹਾਂ ਸ੍ਰੀਆਂ ਕਬ ਸੁਆਮੀ ਖੀਲੇ ਵਿਕਸੰਤਰ ਜਾਮੀ। ਜੋ ਭਾਵੈ ਸੋ ਕਰ ਕਰਾਵੇ, ਨਾਨਕ ਦ੍ਰਿਸ਼ਟੀ ਅਵਰ ਨੇ ਆਵੇ, ਕਹ ਮਾਨੁਖ ਦੀ ਕਿਹਾ ਹੋਈ ਆਵੇ, ਜੋ ਤੁਸ ਭਾਵੇ ਸੋਈ ਕਰਾਵੇ। ਇਸ ਕਹਿ ਹਾਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੇ ਸੋਈ ਕਰੇ। ਆਨ ਜਾਣਤ ਵਿਖਿਆ ਮਹਿਰ ਚੈ, ਜੇ ਜਾਣਦੇ ਆਪਣ ਅਬ ਚੈ, ਪਰਮੇ ਭੁਲਾ ਦੇ ਦਿਸਦਾਵੇ, ਨਿਮਕ ਮਹਿ ਚਰ ਕੁੰਡ ਫਿਰੇ ਆਵੇ।

ਭਲਾ ਕਹਾ ਮੈਂ ਜਿਉਂ ਪ੍ਰਭ ਰਾਖੈ ਤਿਵ ਹੀ ਰਹੇ ਗੁਰ ਪ੍ਰਸਾਦ ਨਾਨਕ ਸੱਚ ਕਹੇ ਕਬਹੂੰ ਹੋਏ ਪੰਡਿਤ ਕਰੇ ਵਖਿਆਨ ਕਬਹੂੰ ਮੌਨ ਧਾਰੀ ਲਵੇ ਧਿਆਨ ਕਬਹੂੰ ਤੜ ਤੀਰਥ ਇਸ਼ਨਾਨ ਕਬਹੂੰ ਸਿੱਧ ਸਾਧਕ ਮੁਖ ਗਿਆਨ ਕਬਹੂੰ ਕੀਟ ਹਸਤ ਪਤੰਗ ਹੋ ਜੀਆ।

ਅਸ਼ਟਪਦੀ ਸੰਤ ਕੈ ਦੁਖਨ ਅਰਜ ਘਟੈ ਸੰਤ ਕੈ ਦੁਖਨ ਜਮ ਤਿਨ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖ ਨਿਰਖ ਮੈਂ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਤ ਹੀਨ ਸੰਤ ਕੇ ਹੱਥੇ ਗੁਰਖੇ ਨ ਗੋਏ ਸੰਤ ਕੈ ਦੁਖਨ ਤਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀਤਰੈ ਸੰਤ ਕੇ ਦੁਖਨ ਤੇ ਮੁਖ ਪਵੈ ਸੰਤਨ ਕੈ ਦੁਖਨ ਕਾਗਜਿ ਲਵੈ ਸੰਤਨ ਕੈ ਦੁਖਨ ਸਰਬ ਜੁਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੁਨ ਕਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮਿਨ ਜਲੈ ਸੰਤ ਕੈ ਦੁਖਨ ਸਭ ਕੁਸ਼ਲੈ ਸੰਤ ਕੈ ਦੁਖਨ ਤੇਰੇ ਸਭ ਜਾਏ ਸੰਤ ਕੈ ਦੁਖ ਨੀਚ ਨ ਚਾਏ ਸੰਤ ਦੁਖੀ ਕਾ ਥਾਉ ਕੋ ਨਾਹੀ ਨਾਨਕ ਸੰਤ ਭਾਵੈ ਤਉ ਭੀਗਤ ਪਾਹੇ ਸੰਤ ਕਾ ਨਿੰਦਕ ਮਹਾਤਾਈ ਸੰਤ ਕਾ ਨਿੰਦਕ ਖਿੰਡਕ ਨਿੰਦ ਪਾਈ ਸੰਤ ਕਾ ਨਿੰਦਕ ਮਹਾਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਅਰਦਹੀਨ ਸੰਤ ਕਾ ਨਿੰਦਕ ਦੁਖੀ ਅਰਦੀਨ ਸੰਤ ਕੇ ਹੱਥੇ ਗੁਰਖਨ ਕੋਇ ਸੰਤ ਕੈ ਦੁਖਨ ਸੰਤ ਕੈ ਨਿੰਦਕ ਗੁ ਸਦਾ ਸੰਤ ਕੈ ਨਿੰਦਕ ਸਰਬ ਰੋਗ ਸੰਤ ਕੇ ਨਿੰਦ ਕੋ ਸਦਾ ਵੀ ਜੋਗ ਸੰਤ ਕੇ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵ ਹੈ ਤੁਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ ਸੰਤ ਕੇ ਦੁਖੀ ਕੋ ਡਾਨ ਲਗੇ ਸੰਤ ਕੇ ਦੁਖੀ ਕੋ ਸਭ ਤਿਆਗ ਸੰਤ ਕਾ ਦੁਖੀ ਮਹੰਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਚਿਨ ਮੈਂ ਮਰੈ ਸੰਤ ਕੇ ਦੁਖ ਨੂੰ ਸੁਖ ਦੇ ਡਰੈ ਸੰਤ ਕੇ ਦੁਖੀ ਕੋ ਨਾ ਹੀ ਠਾਉ ਨਾਨਕ ਸੰਤ ਭਾਵੈ ਤਾ ਲੈ ਮਿਲੈ ਸੰਤ ਕਾ ਦੁਖੀ ਅਧ ਬੀਜ ਦੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨੂੰ ਪਹੁੰਚਾਇ ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਦਰ ਤੇ ਥੋਥਾ ਜੋ ਸਾਸਕ ਨਾ ਮਿਰ ਤੁਖ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੀ ਆਪਣ ਬੀਜ ਆਪ ਹੀ ਖਾਇ ਸੰਤ ਕੇ ਦੁਖੀ ਕੋ ਆਵਰ ਨ ਰੱਖਣ ਵਰ ਨਾਨਕ ਸੰਤ ਭਾਵੈ ਤਲੈ ਉਬਰ ਸੰਤ ਕਾ ਦੁਖੀ ਇਉ ਬਿਲ ਲਾਏ ਜਿਉ ਜਲ ਬਿ ਹੂਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜਿਉ ਪਾਪ ਕੀਰਤਨੀ ਧਰਾਪੈ ਸੰਤ ਕਾ ਦੁਖੀ ਛੁਟੈ ਅਕੇਲਾ ਜਿਉ ਬੁਆਰਦਨ ਖੇਤ ਮਾਹੀ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਤ ਮਿਥਿਆ ਕਹਿਤ ਕਿਰਤ ਨਿੰਦਕ ਕਾ ਤੁਰਹੀ ਪਿਆ ਨਾਨਕ ਜੋ ਤੁਸ ਭਾਵੈ ਸੋਈ ਥੇ ਸੰਤ ਕਾ ਦੁਖੀ ਬੇਗਰ ਰੂਪ ਹੋਇ ਜਾਏ ਸੰਤ ਕਾ ਦੁਖੀ ਕੁਦਰਤਿ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮੇਰੇ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੂਜੈ ਨੇ ਆਸਾ ਸੰਤ ਕਾ ਦੁਖੀ ਉਲਚਲੈ ਨ ਰਾਸਾ ਸੰਤ ਕੈ ਦੁਖ ਨ ਤ੍ਰਿਸ਼ੈ ਕੋਇ ਜੈਸਾ ਭਾਵੈ ਤੈਸਾ ਕੋਈ ਹੋਇ ਪਿਆ ਕਿਰਤ ਨਾ ਮਿਟੈ ਕੋਇ ਨਾਨਕ ਜਾਣੈ ਸੱਚਾ ਸੋਇ ਸਭ ਘਟ ਤਿਸਕੇ ਉਗਰਨੇ ਹਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੈ ਧਿਆਵੋ ਸਾਸ ਗਿਰਾਸ ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰਿ ਤੈਸਾ ਗੁਰ ਥੀ ਆਪਣਾ ਖੇਲ ਆਪ ਕਰਨੇ ਹਰ ਦੂਸਰ ਕੌਣ ਕਹਿ ਵਿਚਾਰ ਜਿਸਨੋ ਕਿਰਪਾ ਕਰੈ ਤਿਸ ਆਪਨ ਨਾਮ ਦੇ ਬਡ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੂਖ ਪਰਮ ਪੂਜਾ ਅਸ਼ਟ ਪੈਰੀ ਮਾਨੋ ਕੀਟ ਕਬਿਰਤੀ ਸੁਖ ਜਾਨ ਦੇਵਨ ਕੋਈ ਕਹਿ ਭਗਵਾਨ ਜਿਸ ਕਹਿ ਦੇ ਰਹੇ ਕਾਏ ਬਹੁ ਨ ਤ੍ਰਿਸ਼ਨ ਲਾਗੀ ਆਏ ਮਾਰੈ ਰਾਖਾਇ ਕੋ ਆਪ ਮਾਨੋ ਕੈ ਕਿਛੁ ਨਾਹੀ ਹਾਥ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰੱਖਣ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਇ ਨਾਨਕ ਬਿਘਨ ਲਗੇ ਕੋਇ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਹਾਰ ਨਿਰਮਲ ਸੁਨਾ ਮਰਦ ਪੀਓ ਸਦਾ ਸੁਹਿਲ ਕਰ ਲੈ ਜੀਉ ਨੈਨ ਹੋ ਵੇਖ ਰਾਜ ਨੈਨ ਹੋ ਵੇਖ ਠਾਕੁਰ ਕਾ ਰੰਗ ਸਾਧ ਸੰਗ ਬਿੰਦ ਸਹਿ ਸਤਸੰਗ ਚਰਨ ਚਲੋ ਮਾਰ ਗੋਬਿੰਦ ਮਿਟੈ ਪਮਲ ਪੀ ਹਰ ਬਿੰਦ ਕਰ ਹਰ ਕਰਮ ਸ੍ਰਵਣ ਹਰ ਕਥਾ ਹਰ ਦਰਗ ਹੈ ਨਾਨਕ ਗੁਜਲ ਮਥਾ ਬਡ ਭਾਗੀ ਤੀ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੈ ਵਿਚਾਰ ਸੇ ਧਰਮਤ ਕਰੀ ਸੰਸਾਰ ਮਾਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਇੱਕ ਪਛਾਨੈ
ਗੀਤ ਉਦਕੀ ਉਹ ਸੁਝੀ ਜਾਣੇ ਨਾਮ ਸੰਗ ਜਿਸ ਗਾ ਮਨ ਮਾਨਿਆ ਨਾਨਕ ਤਿਨ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁਝੈ ਤਿਸ ਕੇ ਜਾਨੋ ਤ੍ਰਿਸ਼ਨਾ ਬੁਝੈ ਸਾ ਸੰਗ ਹਰ ਹਰ ਜਸ ਕਹਿਤ ਸਾਧੂ ਰੋਗ ਦੇਵ ਹਰ ਜਨ ਰਹਿਤ ਅਨ ਦਿਨ ਕੀਰਤਨ ਕੇਵਲ ਵਖਿਆਨ ਗ੍ਰਿਸਤ ਮੈਂ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟਿਐ ਜਮ ਕੀ ਫਸਾ ਪਾਰ

ਬੁਲਾਵੇ। ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕੋ ਕਿਸ ਤੇ ਡਰੈ, ਜੈਸਾ ਸਾਧ ਸਾ ਦ੍ਰਿਸ਼ਟਾ ਆਪਣੇ ਕਾਰਜ ਮੇਂ ਸਮਾਇ। ਸੋਦਤ ਸੋਦਤ ਸੋਦਤ ਸਿਜਿਆ ਗੁਰ ਪ੍ਰਸਾਦ ਤਤ ਸਭ ਬੁਝਿਆ, ਜਬ ਦੇਖੋ ਤਾ ਸਭ ਕਿਛੁ ਮੂਲ, ਨਾਨਕ ਸੋ ਸੁਖ ਸੋਈ ਅਸਥੂਲ, ਨਹਿ ਕਿਛੁ ਜਨਮੈ ਨਹਿ ਕਿਛੁ ਮਰੈ, ਆਪ ਬੰਨ ਚਲਿਤ ਆਪ ਹੀ ਕਰੈ।

ਪ੍ਰਾਣੀ ਗੁਰਜਨ ਲਗਤ ਨਿਸਤਰ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾਧਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੁਦ ਪ੍ਰਗਟਾਵੈ ਤਿਨ ਸੰਤਨ ਕੀ ਬਚੋ ਧੂਰ ਨਾਨਕ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਦੇਖੇਗਾ।

ਕਈ ਫਰਿਆ ਜਾਨ ਗੌਨ ਬਸਤਾਈ ਤੇਰੇ ਸੰਗ ਲਪਟ ਰਹੇ ਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਬਰਸੇਤੀ ਕਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਿਰਪਾਇਆ ਤਾਰੇ ਅਭਿਮਾਨ ਰਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਭ ਦੇਖੇ ਸੰਤੈ ਸੰਚਾਰ ਅਵਰ ਤਿਆਗ ਵਿਖੇ ਜੰਜਾਲ ਧਾਰਨ ਤਨ ਕਹਿ ਸਭ ਕੋਈ ਮੁਕੋ ਜਲ ਸੰਦਰ ਗੈ ਸੋਏ ਇਹੋ ਵਾਪਾਰ ਵੱਲਾ ਵਾਪਾਰੈ ਨਾਨਕ ਤਾਂ ਗੈ ਸਤ ਬਲਿਹਾਰੈ ਚਰਨ ਸਾਧ ਕੀ ਧੋਏ ਤੁਸੀਂ ਪੀਓ ਅਰਬ ਸਾਧ ਕੋ ਆਪਣਾ ਜੀਉ ਸਾਧ ਕੀ ਤੁਰੂ ਕਰੋ ਇਸ਼ਨਾਨ ਸਾਧੂ ਪਜਾਈਏ ਕੁਰਬਾਨ ਸਾ ਸੇਵਾ ਗੁਡ ਭਾਗੀ ਪਾਈਏ ਸਾ ਸੰਸਰ ਕੀਰਤਨ ਗਾਈਏ ਅਨਕ ਬੇਗਨ ਦੇ ਸਾਧੂ ਰੱਖੇ ਹਰ ਗੁਣ ਗਾਏ ਅੰਮ੍ਰਿਤ ਰਾਚਖੇ ਓਟ ਗਏ ਸੰਤੈ ਸੰਤ ਹੈ ਦਰਿਆ ਸਰਬ ਸੁਖ ਨਾਨਕ ਤੇ ਪਾਇਆ ਜੀ ਮ੍ਰਿਤ ਕੋ ਜੀ ਵਾਲ ਨਹਾਰ ਭੁੱਖੇ ਕੋ ਦੇਵਤ ਆਧਾਰ ਸਰਬ ਨਿਦਾਨ ਜਾਗੇ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕ ਲੈਣ ਪਾਏ ਸਾਵ ਕੇਸ਼ ਤਿਸ ਕਾਹੋ ਕਰਨੈ ਯੋਗ ਤਿਸ ਬੰਧੂ ਸਰਹੋ ਅਨੁਹੋ ਜਾਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਏ ਕਰਣੀ ਕਰ ਕਿਰਪਾ ਜਿਸ ਗੁਰ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਿਨਿਆ ਹਰ ਪ੍ਰਭ ਜੀ ਭਗਤ ਭਗਤ ਸੁਣਿਐ ਤਹਿ ਲੋਏ ਜਾ ਕੇ ਹਿਰਦੈ ਕੋ ਹੋਏ ਸਚ ਕਰਨੀ ਸਿਰ ਤਾਂ ਕੀ ਰਹਿਤ ਸਚ ਹਿਰਦੈ ਸਤਮੁਖ ਕਹਿਤ ਸਾਚੀ ਦ੍ਰਿਸ਼ਟ ਸਚ ਆਕਾਰ ਸਚ ਵਰਤੈ ਸਾਚਾ ਪਾਸਾਰ ਪਾਰ ਬੁੰਦਿਨ ਸਚ ਗੁਰ ਜਾਤਾ ਨਾਨਕ ਸੋ ਜਨ ਸਚ ਸਮਤਾ ਸਲੋਕ

ਘਰ ਤੰਗ ਰਾਜ ਮਹਿਰਾਜ ਜੋਗ ਮੈਂ ਜੋਗੀ ਤਪ ਮਹਿ ਤਪੀ ਸੰਗ੍ਰਸਤ ਮੈਂ ਭੋਗੀ ਤੇ ਆਈ ਤੇ ਭਗਤਿਆਂ ਸੁਖ ਪਾਇਆ ਨਾਨਕ ਤਿਸ ਪੁਰਖ ਕੇ ਅੰਤ ਨ ਪਾਇਆ ਜਾ ਕੇ ਲੀਲਾ ਕੀਮਤ ਨਾਹੇ ਸਗਲ ਦੇਵ ਹਰਿ ਅਵਗਾਹੇ ਪਿਤਾ ਕਾ ਜਨਮ ਕੇ ਜਨ ਪੂਤ ਸਗਲ ਪ੍ਰਭਨ ਸੂਤ ਸੁਮਤ ਗਿਆਨ ਧਿਆਨ ਜਨ ਜਿਨ ਦੇ ਜਨ ਦਾਸ ਨਾਮ ਧਿਆ ਵੈਸੇ ਤਿਹ ਗੁਣ ਮੈਂ ਜਾਗੂ ਪਰਮਾਏ ਜਨਮ ਰਹਿ ਫਿਰਿਆ ਵੈ

ਜਾ ਕੇ ਰੰਗ ਦਾਨਾ ਭੇਕ ਰਹਿ ਕੇ ਰੰਗ ਨਾਨਾ ਬਿਦਕੀ ਨੂੰ ਵਿਸਥਰ ਪ੍ਰਭ ਅਮਰਸੀ ਪ੍ਰਭ ਅਵਿਨਾਸੀ ਇਕੰਕਾਰ ਨਾਨਾ ਚਲਿਤ ਕਰੇ ਖਨਮਾਹੇ ਪੂਰਨ ਪੂਰਨ ਸਭ ਠਾਏ ਨਾਨਾ ਬਿਦ ਕਰ ਬਣਤ ਬਣਾਈ ਆਪਣੀ ਕੀਮਤ ਵਾਪੇ ਪਾਈ ਸਭ ਕਰ ਤਸਕੇ ਸਭ ਤਸਕੇ ਠਾਉ ਜਪ ਜਪ ਜਿਵੇਂ ਨਾਨਕ ਹਰਨਾਉ ਨਾਮ ਕੇ ਧਾਰੇ ਸਗਲੀ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪ੍ਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਕਾਸ ਪਾਤਾਲ ਨਾਮ ਕੇ ਧਾਰੇ ਆਕਾਸ ਪਾਤਾਲ ਨਾਮ ਕੇ ਧਾਰੇ ਸਾਰੀਆਂ ਸਭ ਭਵਨ ਨਾਮ ਕੈ ਸੰਗ ਉਦਰੇ ਸੁਨ ਸਰਵਨ ਕਰ ਕਿਰਪਾ ਜੀ ਸਪਨੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਮਾਈ ਸੁਮਾਣੀ ਸਤ ਕਰਮ ਜਗ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸ ਬੋਜੈ ਦਸੈ ਸਕਲੀ ਸਤ ਨਾਮ ਪ੍ਰਭ।

0: ਜੁਗਾਦ ਸੱਚ, ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਅਸ਼ਟਪਦੀ
1: ਚਰਨ ਸਤ ਸਤ ਪ੍ਰਸਨ ਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖ ਨਹਾਰ, ਨਾਮ ਸਤ ਸਤ ਤੇ ਆਪ ਨਹਾਰ, ਆਪ ਸਤ ਸਤ ਸਭਧਾਰੀ,
0: ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਗਤਾ, ਸੁਰਤ ਸਤ ਸਤ ਜਸ ਸੁਨਤਾ, ਬੋਜਨ ਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾ ਮਨ ਤਿਨ ਮੂਲ ਪਛਾਨਿਆ, ਜਾ ਕਰੇ ਤੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆ ਤਿਸ ਮਨ ਪ੍ਰਗਟਾਇਆ, ਪੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ, ਬਸਤ ਮਾਹੇ ਦੇ ਬਸਤ ਕਢਾਈ, ਤਾਵਕ ਪਿੰਨ ਨ ਕਹਿ ਨ ਜਾਈ, ਪੂਜੈ ਪੂਜਨ ਹਾਰ ਵਿਵੇਕ, ਨਾਰਾਇਣ ਮੇਰੇ ਨਾਨਕੇਕ, ਠਾਕੁਰ ਕਾ ਸੇਵਕਾ ਕਹਿ ਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਕੇ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੇ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਨ ਸੰਗ।

ਨਾਨਕ ਸੋ ਸੇਵਕ ਸਾਸ ਸਾਸ ਸਮਰ ਆਪਣੇ ਜਨ ਕਾ ਪਰਦਾ ਟਾਕੈ ਆਪਣੇ ਸੇਵਕ ਈਸ਼ਰ ਪਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਇ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕਿ ਗਤਪਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉੱਠਦੇ ਉੱਠੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿਕਲ ਰੱਖ ਭਸਮ ਕਰ ਲਸ਼ਕਰ ਕੋਟ ਲਖ

ਕਾਹੇ ਸੋਚ ਕਰੈ ਰੇ ਪ੍ਰਾਣੀ, ਜਪ ਨਾਨਕ ਪ੍ਰਭ ਲਖ ਵਿਡਾਣੀ। ਬਾਰੰਗ ਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਹਮਨ ਤਨ ਤ੍ਰਪੀਐ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਸ਼ਵ ਨਾਹੀ ਦ੍ਰਿਸ਼ਟਾਇਆ। ਨਾਮ ਧਨ ਨਾਮ ਰੂਪ ਰੰਗ, ਨਾਮ ਸੁਖ ਹਰ ਨਾਮ ਕਸ਼।

ਸਤਿਗੁਰ ਸਿੱਖ ਹਲਤ ਪਲਤ ਸਬਦ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਦ ਗੁਰ ਕੇ ਗ੍ਰਹਿ ਸ਼ਿਵ ਗੁਰੂ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਿਸ ਕੋ ਕਰ ਕਿਸ਼ਨ ਜਨਾਬ ਹਰ ਹਰ।

ਜੋ ਸੰਗ ਜਪ ਨਾਮ ਮਰਾਰੀ ਤਿਤ ਪਾਈ ਝੁਕੇ ਪ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਰਵਨ ਨਿਰਗੁਣ ਆਪ ਸਰਗੁਣ ਪਿਓ ਹੈ ਗਲਤਾ।

ਰਾਸ਼ਟਰਪਤੀ ਸੰਤ ਜਨਾ ਮਿਲ ਕਰੋ ਵਿਚਾਰੇ ਇੱਕ ਸਿਮਰ ਨਾਮ ਆਧਾਰ ਅਬਰੂ ਭਾਵ ਸਮੇਤ ਵਿਸਾਰੋ ਚਰਨ ਕਮਲ ਜਿਤ ਮੈਂ ਉਰਤਾਰੋ ਕਰਨ ਕਾਰਨ ਸੋ ਪ੍ਰਭ ਸਮਰਥ ਦ੍ਰਿੜ ਕਰ ਗਹੋ ਨਾਮ ਹਰਵਤ ਇਹੋ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਰਨਿਤ ਮਲਮੰਤ ਏਕਾਸ ਰੱਖੋ ਮਨ ਮਾਹੇ ਸਰਵ ਰੋਗ ਨਾਨਕ ਮਿਟ ਜਾਹੇ।

ਨੂੰ ਕੁਪਾਪਨ ਛੁੱਟਣ ਹਰਿ ਸ਼ਬਦ ਸਾਸ ਵੇਦ ਵਿਚਾਰ ਹਰਿ ਕੇ ਭਗਤ ਕਰੋ ਮਨ ਲਾਇ ਮਨ ਪੰਠਤ ਨਾਨਕ ਫੁਲ ਪਾਏ ਸੰਗਨਾ ਚਲ ਸਤੀਰੇ ਤਨਾ ਤੂ ਕੇ ਲਪਟਾਪੇ ਮੂਰਖ ਮਨਾ ਸ਼ੁੱਧ ਮੀਤ ਕੁਟੁੰਬ ਅਰਬ

ਸਦਹਰ ਗੁਣ ਨਾਉ ਸਹਿਜ ਸੁਭੈ ਨਾਨਕ ਗੁਣ ਗਾਉ ਗੁਣ ਗਾਵਤ ਤਿਰਿ ਉਤਰਸ ਬੈਲ ਬਿਨ ਸਦੈ ਹੋਮੈ ਵਿਗ ਬੈਲ ਹੋਏ ਅਜਿੰਦ ਵਸੈ ਸੁਖਨਾਦ ਸਾਧ ਸਗਨਾ ਸਹਿਰ ਨਾਮ ਸਮਾਲ ਸਾਧ ਸਿਆ ਨੂੰ ਸਗਲੀ ਮਨ ਸਾਧ ਸੰਗ ਪਾਵੈ ਸਤ ਤਨਾ ਹਰ ਪੁੰਜੇ ਸੰਤ ਗੁਰੂ ਵਿਹਾਰ ਜੀ ਹੈ ਸੁਖ ਦਰਗੈ ਜੈਕਾਰ ਸਰ ਨਿਰੰਤਰ ਏਕੋ ਦੇਖ ਗੋ ਨਾਨਕ ਡਾਕ ਮਸਤਕ ਲੇਖ ਏਕੋ ਜਾਪ ਏਕੋ ਸ਼ਾਲਾ ਹੇ ਕਿਸ ਮੇਰੇ ਕੋ ਮਨ ਆਹੇ ਕਿਸ ਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿਆ

ਕਰੋ ਹਿਉ ਕਾਮ ਅਨ ਤਿਆਗ ਜਪੋਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਪ ਆਪ ਜਪੋ ਮਰੇ ਨਾਮ ਜਪਾਪ ਭਗਤ ਪਾਏ ਤਨਿਯ ਸੰਸਾਰ ਬਿਨ ਭਗਤੀ ਤਨ ਹੋਸੀ ਸਾਰ ਸਰਵ ਕਲਿਆਣ ਸੁਖ ਨਿਤ ਨਾਮ ਬੂਟਤ ਜਤ ਪੈ ਵਿਸਰਾਮ ਸਕਲ ਦੁਖਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਦਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨੰਤਰ ਹੀ ਸੁਭਾਓ ਨੇਤਰ ਪੇਖ ਦਰਸ ਸੁਖ ਹੋਏ ਮਨ ਵਿਕਸੈ

ਨਾਨਕ ਰਹੇ ਸਰਬਸਮਾਏ ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਵਿਸ਼ਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਨਦਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ।

ਵੈਕੁੰਠ ਮੁਖ ਤਮੁਖ ਪਾਇਕ ਨਿਮਕ ਹਰ ਕੇ ਗੁਣ ਗਾਇਨ ਕਰਾਰ ਭੋਗ ਵਡਿਆਏ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾ ਪਰ ਸੰਗੀਤ ਰਸਨਾ ਡਬਤੀ ਹਰ ਹਰ ਨੀਤ ਬਲੀ ਸੁਕਨਿ ਸ਼ੋਭਾ ਤਨਵੰਤ

ਅਸ਼ਟਪਦੀ ਜਬ ਕਾਰਜ ਕਛ ਨ ਦ੍ਰਿਸ਼ਟਿਤ ਪਾਪ ਪੁਨ ਤਬ ਕਹਤੇ ਹੋਤਾ ਜਬ ਤਾਦੀ ਆਪਨ ਸੁਨ ਸਮਾਤ ਤਬ ਵੈਰ ਵਿਰੋਧ ਕਿਸ ਸੰਗ ਕਮਾਤ।

ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਦ ਮੁਕਤ ਕੋ ਕਿਸ ਗੁਗਨੀ। ਜਬ ਇਕ ਹਰ ਅਕਮ ਅਪਾਰ, ਤਬ ਨਰਕ ਸੁਰਗ ਕੋ ਕੌਣ ਅਵਤਾਰ। ਜਬ ਨਿਰਗੁਣ ਪ੍ਰਭ ਸਹਿਜ ਸੁਭਾਇ, ਤਬ ਸ਼ਿਵ ਸ਼ਕਤ ਕਹ ਹੋਕਤ ਠਾਇ ਜਵਾਬ। ਜਬ ਆਪੇ ਆਪ ਆਪਣੀ ਜੋਤ ਤਰੈ, ਤਬ ਕਵਨ ਨਿਡਰ ਕਵਨ ਕਤ ਡਰੇ। ਆਪਣ ਜਲਤਾਪ

ਸੁਖਮਨ ਅਪਮਾਨਨ ਪ੍ਰਕਾਰ ਕੀਓ ਬਖਿਆਨ। ਆਪ ਨ ਖੇਲਾ ਫਕਰ ਦੇਖੈ ਖੇਲ ਸੰਕੋਚੈ ਤੋ ਨਾਨਕੇ ਕਹਿ ਜਹ ਅਭਿਗਤ ਭਗਤ ਤਹ ਆਪ ਜਹ ਪੁਛੜੈ ਪ੍ਰਸਾਦ ਸੰਤ ਪ੍ਰਤਾਪ। ਦੋਹੋਂ ਪਾਖ ਕਾ ਆਪੈ ਧਨੀ ਉਨਕੇ ਸੋਭਾ ਉਨਹੋ ਬਨੀ ਆਪੈ ਕੌਤਕ ਕਰੈ ਅਨਜੋਗ ਆਪੈ ਰਸ ਭੋਗ ਨਿਰਜੋਗ ਜਿਸ ਪਾਵੈ ਤਿਸ ਆਪਨ ਨਾਏ ਲਾਵੈ ਜਿਸ ਪਾ

ਤੁਮ ਤੇ ਭਿੰਨ ਨਹੀਂ ਕਿਸ ਹੋਏ ਆਪਨ ਸੋਤ ਸਭ ਜਗਤ ਆਪਨ ਸੋਤ ਸਭ ਜਗਤ ਪਰੋਏ ਤਾਂ ਜਾਕੋ ਪ੍ਰਭ ਜੀਓ ਆਪ। ਤੁਮ ਤੇ ਭਿੰਨ ਨਹੀਂ ਕਿਸ ਹੋਏ ਆਪਨ ਸੋਤ ਸਭ ਜਗਤ।

ਹਾਲਤ ਪਾਲਤ ਦੋਇਲੇ ਹੋਸ਼ਵਾਰ ਰਾਮ ਨਾਮ ਮੰਤਰ ਉਤਾਰ ਪੂਰੇ ਗੁਰ ਕੀ ਪੂਰੇ ਦੇਖਿਆ ਜਿਸ ਮਨ ਵਸੈ ਤਿਸ ਸਾਚ ਪ੍ਰਖਿਆ ਮਨ ਤਨ ਨਾਮ ਜਪੋ ਲਿਬਲਾ।

ਨਾਨਕ ਬਹੁਰ ਨ ਆਵੈ ਰਾਹੇ ਤਿਸ ਤੇ ਦੂਰ ਕਹਾਂ ਕੋ ਜਾਇ ਉਪਰੇ ਰੱਖ ਨਹਾਰ ਤੇ ਨਿਰਭਉ ਜਪ ਸ਼ਕਲ ਪਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨੋ ਹੋਵਤ ਸੁਖ ਚਿੰਤਾ ਜਾਇ ਮਿਟੇ ਹੰਕਾਰ ਤਿਸ ਜਨ ਕੋਈ ਨ ਪਹੁੰਚ ਨਹਾਰ ਸਿਰ ਉਪਰ ਠਾਂਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਡਾਕੇ ਦ੍ਰਿਸ਼ਟ ਦਰਸ਼ਨ ਭੇਖ ਤੁਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸ ਮਨ ਵਸ ਸੋਤ ਨਿਹਾਲ ਤਾਂ ਕੈ ਨਿਕਟ ਨਾ ਬਦਕਾਲ ਅਮਰ ਭਏ ਅਮਰਾ ਪਦ ਪਾਸ਼ਾ।

ਸ੍ਰਸ਼ਟਪਤੇ ਸੰਤ ਸੰਗੰਤਰ ਪ੍ਰਭ ਜੀਠਾ ਨਾ ਪ੍ਰਭੁ ਕਾ ਲਾਗਾ ਮੀਠਾ ਸਗਲ ਸਮਗਰੀ ਇੱਕ ਸੁਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿਸ਼ਕਾ ਵਿਸ਼ਰਾਮ ਸੁਨ ਸੁਮਦ ਅਨਹਤ ਤਹਿਨਾਤ ਕਹਿਨ ਨ ਜਯ ਤਜ ਵਿਸਮਦ ਤਿੰਨ ਦੇਖਿਆ ਜਿਸ਼ਾਪ ਦਿਖਾਏ ਨਾਨਕ ਤਿਸ ਜਨ ਸੋਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਕਟ ਕਟ ਵਿਆਪ ਰਹੇ।

ਸਰਬਕਲਾ ਕਰ ਖੇਲਾ ਖੇਲ ਮੋਲ ਨ ਪਾਈਏ ਗੁਣ ਅਮੋਲ ਸਰਬ ਜੋਤ ਮਹਿਲਾ ਕੀ ਜੋਤ ਤਾਰ ਰਹੇ ਸੁਆਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਹੋ ਵਿਸ਼ਵਾਸ ਸੰਤ ਜਨਾ ਕਾ ਬੇਕਨ ਸਭ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਨੈ ਸਭ ਬਚਨ ਸਰਬ ਵਿਆਪੀ ਰਾਮ ਸੰਗਰਚਨ ਜਿਨ ਦਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਏ ਸੁਖ ਮਾਨੈ ਕਰਨ ਕਰਾਵ ਨਹਾਰ ਪ੍ਰਭ ਜਾਨੈ ਅੰਤਰ ਵਸੇ ਬਾਹਰ ਵੀ ਓਹੇ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀ ਆ ਸਭ ਸਤ ਤਿਸ ਪ੍ਰਭ ਦੇ ਸਕਲੀ

ਪਾਪ ਭਰਪੂਰ ਅੰਤਰ ਗਤ ਜਿਸ ਆਪ ਜਨਾਏ ਨਾਨਕ ਤਿਸ ਜਨੇ ਆਪ ਪੁਜਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਨ ਆਪ ਪੇਕ ਨਹਾਰਾ ਸਕਲ ਸਮਗਨੀ ਜਾਗਾ ਧਨ ਆਪਨ ਜਸ ਆਪ ਹੀ ਸੁਨ ਆਪ ਨ ਜਾਨਿਕ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੈ ਮਤ ਲਿਪਤ ਰਹਿ ਜੋ ਕਿਛ ਕਹਿ ਨਾ ਸੋ ਆਪੇ ਕਹਿ ਆਗਿਆ ਆਵਿਆ ਗਿਆ ਜਾਏ ਨਾਨਕ ਜਾ ਪਾਵੇ ਤਾਂ ਲੈ ਸਮਾਏ ਇਸਤੇ ਹੋਈ ਸੁਨਾਹੀ ਬੁਧਾ ਆਉ ਜੈ ਕਹੋ ਕੀ ਨ ਕਛ ਕਰ ਆਪ ਭਲਾ ਕਰ ਤੋ ਤਤ ਨੇ ਕਿਹਾ ਪੇਦਾ ਨੇ ਆਪਣੇ ਜੀ ਕੀ ਆਪ ਸੱਚ ਤਾਰੀ ਸਵ ਸਾਚ ਉਤ ਪੋਤ ਆਪਣ ਸੰਗਰਾਜ ਤਾਂ ਕਿ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੁਜੀ ਪਾਏ ਤਿਸ਼ਕਾ ਕੀਆ ਸਭ ਪਰਵਾਨ ਗੁਰਪ

ਹਰ ਤਨ ਕੇ ਪਰਲੇ ਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਖੇਮ ਕੁਸ਼ਲ ਸਹਿਜ ਆਨੰਦ, ਸਾਧ ਸੰਗ ਪਰ ਪਰਮਾਨੰਦ, ਨਰਕ ਨਿਵਾਰ ਉਦਾਰੋ ਜੀਉ। ਗੁਣ ਗੋਬਿੰਦ ਅੰਮ੍ਰਿਤ ਰਸ ਪੀਉ, ਜਿਤ ਜਿਤ ਵ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ। ਗੋਪਾਲ ਦਮੋਦਰ ਦੀਨ ਦਿਆਲ, ਦੁਖ ਪੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ। ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ, ਸੁਨਤ ਕਮਾਵਤ ਹੋ ਦੋ ਦਾਰ, ਆਪਤ ਰਹਿ ਲੋਕ ਨਿਸ਼ਤਾਰ। ਸਫਲ ਜੀਵਨ ਸਫਲਤਾ ਕਾ ਸੰਗ, ਰਾਗੈ ਮਨ ਲਾਗਾ ਹਰ ਰੰਗ, ਜੈ ਜੈ ਸ਼ਬਦ ਨਾਹਦ ਵਜ, ਸੁਨ ਸੁਨ ਅਨੰਤ ਕਰੇ ਪ੍ਰਭ ਗਜ। ਪ੍ਰਗਟੇ ਗੋਪਾਲ ਮਹੰਤ ਕੈ ਮਾਥੇ, ਨਾਨਕ ਉਦਰੇ ਤਿਨ ਕੈ ਸਾਥੀ, ਸਰਨ ਜੋਗ ਸੁਨ ਸਰਨੀ ਆਏ, ਕਰ ਕਿਰਪਾ ਪ੍ਰਭਾਪ ਮਿਲਾਏ। ਮਿਟ ਕੇ ਬੈਰ ਭਏ ਸਭ ਨੇ, ਨਮ੍ਰਿਤ ਨਾਮ ਸਾਧ ਸੰਗ ਲੈਨ, ਸੋ ਪ੍ਰਸੰਨ ਭਏ।

ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਕਾ ਕਰਜੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸ ਸੁਹੋਤ ਨਿਦਾਨ ਸਰਵਿਚਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁਤ ਨ ਹੋਵੇ ਆਪ ਨ ਜਾਨ ਹਰ ਤਨ ਖਾੜ ਚ ਲੈ ਦਿਨ ਸੋਏ ਨਾਨਕ ਜਿਸ ਹੈ ਪ੍ਰਾਪਤ ਹੋਏ ਖੇਮ ਸ਼ਾਂਤ ਨਿਤ ਨਵ ਨਿਤ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤਿਉ ਦਾਸ ਸੁੰਦਰ ਜਤਰ ਤਤ ਗਾਵੇਤਾ ਸਮਦਰਸ਼ੀ ਇਕ ਦ੍ਰਿਸ਼ਟਿਤ ਇਹ ਫਲ ਤਿਸ ਜਨ ਕੈ ਮੁਖ ਪਰਨੇ ਗੁਰੂ ਨਾਨਕ ਨਾ ਬਚਨ ਮਨ ਸੁਨੇ ਇਹੋ ਨਿਦਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ

ਤੀਰਥ ਨਾ ਵਾਟੇ ਤਿਸ ਬਾਬਾ ਬਿਨ ਪਾਣੀ ਕੇ ਨਾਏ ਕਰੀਏ ਦੇਤੀ ਸਿਰਠੋ ਪਾਏ ਵੇਖਾ ਬਿਨ ਕਰਮਾ ਕੇ ਮੇਲਾ ਲਏ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੇ।

ਕਾ ਪੂਤ ਸੰਤੋਖ ਥਾਪ ਰੱਖਿਆ ਦਿਨ ਸੋਤ ਜੇ ਕੋ ਪੂਜਾ ਹੋਵੇ ਸਟਿਆਰ ਤਬਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਦਿਸਤੇ ਭਾਰਤ ਲੈ ਕਮਲ ਜੋਰ ਜੀ ਦਾ ਤਰੰਗਾ ਕੇ ਨਾਭ ਸਭਨਾ ਲਿਖਿਆ ਪੂਟੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ।

ਤਿਸਤੇ ਹੋਏ ਲਖ ਤਰੀਆਓ ਕੁਦਰਤ ਕਵਣ ਕਹਾ ਬੇਟਾ ਨਿਵਾਰੇ ਨ ਜਾਵੇ ਇੱਕ ਵਾਰ ਜੋ ਤੁਧ ਪਵ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਪਾਓ ਸੰਖ ਪੂਜਾ ਸੰਖ ਤਪਤਾਓ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਲੋਕ ਮਨ ਰਹਿ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਅਸੰਖ ਮੋਹ ਨਿਬਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰੇ ਨ ਜਾਵੇ ਇੱਕ ਵਾਰ ਜੋ ਤੁਧ ਪਵ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਗਲ ਵਢ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਗੋਟੇ ਅਨ ਗੋਟੇ ਫਿਰਾਹੇ ਸੰਖ ਮਲੇਸ਼ ਮਲ ਪੱਖ ਗਾਹੇ ਅਸੰਖ ਨਿੰਦਕ ਸਿਰ ਕਰੇ ਪਾਰ

ਹੈ ਸਿਰਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਹੀ ਲਿਖੇ ਤਿਸਰ ਨਾਹੇ ਦੇਵ ਮਾਏ ਦੇਵ ਦੇ ਬਾਹੇ ਦੇਤਾ ਗੀਤਾ ਦੇਤਾ ਨਾਉ ਵਿਣ ਨਾ ਵਹਿ ਨਾ ਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰ ਨਾ ਜਾਵੇ ਇੱਕ ਵਾਰ ਜੋ ਤੁਤ ਪਾਪ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਨੀਏ ਹੱਥ ਪੈਰ ਤਨ ਦੇ ਪਾਣੀ ਤੋਂ ਤਾਂ ਉਤਰ ਸਕੇ ਮੋਤ ਪੁਲੇ ਤੇ ਕਪੜ ਹੋਏ ਤੇ ਸਾਬੂਨ ਲਈਆ ਹੋ ਤੋਏ ਪਨੀਏ ਮਤ ਪਾਪਾ ਕੇ ਸੰਗ ਹੋ ਤੋ ਪਹਿਨਾਵੇ ਕੇ ਰੰਗ ਪੁਨੀ ਪਪੀ ਅਖੜ ਨਾਹੀ ਕਰ ਕਰ ਕਰ ਨਾ ਲਿਖ ਲੈ ਜਾਹੋ ਆਪੇ ਵੀ ਜਾਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਤੇ ਆਦਤ ਦਾਨ ਜੇ ਕੋ ਭਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਦਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨ ਹੋਏ ਸਵਾਸਾਥ ਬਾਣੀ ਬਰਮਾ ਸਤ ਸੁਹਣ ਸਦਾ ਮਨ ਜਾਓ ਕਵਨ ਸੁਵੇਲਾ ਭਗਤ ਕਵਨ ਕਵਨ ਤਿਤ ਕਵਨ ਵਾਦ ਕਵਨ ਸੁਰਤੀ ਮਾਹੋ

0: نہ رتبہ ہو نہ کوئی ڈاکر تا سٹھی کو ساڈے آپے ڈانے سوئی کے وک رکھ کے صلاح کے بنے کے جنا نانک کا سب کو اکھ ایک دکھ سیا نہ وڈا صاحب وڈی نہ کی تجا کا ہو نانک جی جی کو اپو جانے کے گیا نہ سو ہے
1: ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵਹ ਸਮੁੰਦ ਨਾ ਜਾਣੀ ਹੈ ਸਮੁੰਦ ਸਾਹ ਸੁਲਤਾਨ ਗ੍ਰਹਿ ਸਿਤੀ ਮਾਰ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ ਹੈ ਅੰਤ ਨ ਸਿਫਤੀ ਕਹਿਣ ਨਾ ਅੰਤ ਅੰਤ ਨ ਕਰਨ ਦੇਣ ਨਾ ਅੰਤ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਨ ਕਿਤੇ ਬਿਰਡਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਓ ਏਵੜ ਉੱਚਾ ਹੋਵੇ ਕੋਏ ਤਿਸ ਉੱਚਾ ਕਹੋ ਜਾਣੈ ਸੋਏ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਰਾ ਨਾ ਧਮਾਏ ਕਿਤੇ ਮੰਗੈ ਜੋਦਾ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪ ਟੁੱਟੈ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਆਏ ਕਾਏ ਕਿਤੇ ਦੂ ਭੂਸਦ ਮਾਰ ਇਹ ਪੇਦਾਤਰੀ ਦਾ ਤਾਰ ਬੰਦ ਖਲਾਸੀ ਭਾਣੈ ਹੋਏ ਹੋ ਰਾਖ ਨ ਸਕੈ ਕੋਏ ਜੇ ਕੋ ਖਾਏ ਕਾਕਣ ਪਾਏ ਉਹ ਜਾਣੇ ਜਿਤੇ ਮੋਏ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇ ਕੇ ਜਿਸਨ ਬਖਸ਼ ਸਿਫਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲ ਆਵ ਹੈ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲ ਅਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹਿਲ ਵਿਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਉੱਠ ਉੱਠ ਜਾਏ ਏਤੇ ਕੀਤੇ ਹੋਰ ਕਰੇ ਤੈ ਆਖ ਨ ਸਕੇ ਕੇਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖਿਆ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਬਰੀਸਿਉ ਕਹੀਅਨ ਕੀਤੇ ਗਾਵਣ ਹਾਰੇ ਗਾਵਹਿ ਤੁਹਨੋ ਪਾਉਣ ਪਾਣੀ ਬੈ ਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿੱਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਤ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾਰ ਕਰ ਕਰ ਰੱਖੇ ਧਾਰੇ ਸਹੀ ਤੁਦਨੋਂ ਗਾਵਹਿ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੇ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਹੋ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ।

ਭੁਗਤ ਗਿਆਨ ਦਇਆ ਭੰਡਾਰਣ ਘਟ ਘਟ ਵਾਜਹ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਦ ਸਿਧ ਅਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲਿਖੇ ਆਵਹਿ ਭਾਗ ਆਦੇਸ ਤਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ

ਸਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਰੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਧਰਮੰ ਨਮਸਤੰ ਨਾਮੰ ਨਮਸਤੰ ਧਾਮੰ ਨਮਸਤੰ ਅਜੀਤੇ ਨਮਸਤੰ ਅਭੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਸ਼ੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਧਾਰੇ ਨਮਸਤੰ ਅਪਾਰੇ ਨਮਸਤੰ ਸੋਏਕੈ ਨਮਸਤੰ ਅਨੇਕੈ ਨਮਸਤੰ ਭੂਤੇ ਨਮਸਤੰ ਅਜੂਪੇ ਨਮਸਤੰ ਦਰਕਰਮੇ ਨਮਸਤੰ ਦਰਭਰਮੇ ਨਮਸਤੰ ਦਰਦੇਸੇ ਨਮਸਤੰ ਦਰਭੇਸੇ ਨਮਸਤੰ ਦਰਨਾਮੇ ਨਮਸਤੰ ਦਰਕਾਮੇ ਨਮਸਤੰ ਦਰਧਾਤੇ ਨਮਸਤੰ ਦਰਘਾਤੇ ਨਮਸਤੰ ਦਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਦਰਦਾਪੇ ਨਮਸਤੰ ਅਥਾਪੇ ਨਮਸਤੰ ਤਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਰਬਰਗੇ ਨਮਸਤੰ ਅਸਰਗੇ ਨਮਸਤੰ ਪ੍ਰਪੋਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗੰਮੇ ਨਮਸਤਸਰਮੇ ਨਮਸਤੰ ਜਲਾਸਰੇ ਨਮਸਤੰ ਦਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਵੇ ਨਮਸਤਸ ਅਜਵੇ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਦ੍ਰਤਾਮੇ ਨਮਸਤੰ ਦਰਬਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸ ਦੇਵੈ ਨਮਸਤੰ ਅਭੇਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਵਗੌਨੇ ਨਮੋ ਸਰਵਭਾਉਨੇ ਨਮੋ ਸਰਵਰੰਗੇ ਨਮੋ ਸਰਵ

ਦੱਸਿਆ ਕਰਮਾ ਦ੍ਰਿਸ਼ਿਆ ਧਰਮਾ ਸਰਵਾ ਪ੍ਰਣਾਟਿਆ ਅਨਡੰਡ ਬਾਡਿਆ ਚਾਚਰੀ ਛੰਦ ਤਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰਿਯੰ ਕਰਿਯੰ ਨਰਨਾਮੇ ਅਕਾਮੇ ਭਜੰਗ ਪ੍ਰਿਆਦ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਚਤਰ

ਸਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਮੇ ਤ੍ਰਿਪਰਗੰਗ ਤ੍ਰਿਪਾਦੇ ਅਗੰਜੇ ਅਗਾਦੇ ਸੁਭੰਗ ਸਰਬ ਭਾਗੇ ਸੁਸਰਬ ਅਨੁਰਾਗੇ ਤ੍ਰਿਪੁਗਤ ਸਰੂਪ ਹੈ ਛਿਜ ਹੈ ਛੂਤ ਹੈ ਕਿ ਨਰਕੰਗ ਪ੍ਰਣਾਸ ਹੈ ਪ੍ਰਥਿਵਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵ ਸਦਾ ਹੈ ਵਿਭੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਕਤ ਪ੍ਰਭਾ ਹੈ ਅਨ ਉਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਭੰਗ ਹੈ ਅਨੰਗ ਹੈ ਅਪੇਖ ਹੈ ਅਲੇਖ ਹੈ ਕਰ ਭਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਅਭੂਤ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ ਤੰਦ ਹੈ ਅਬੰਧ ਹੈ ਅਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲੇਖ ਹੈ ਅਦਿਖ ਹੈ ਅਲੇਖ ਹੈ ਅਪੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਸੰਤ ਹੈ ਪ੍ਰਸਾਦ ਸਰਵੰਹੰਤਾ ਸਰਵੰਗੰਤਾ ਸਰਵੰਖਿਆਤਾ ਸਰਵੰਗਿਆਤਾ ਸਰਵੰਹਰਤਾ ਸਰਵੰਕਰਤਾ ਸਰਵੰਪ੍ਰਾਣੰ ਸਰਵੰਤਰਾਣੰ ਸਰਵੰਕਰਮੰ ਸਰਵੰਤਰਮੰ ਸਰਵੰਯੁਕਤਾ ਸਰਵੰਮੁਕਤਾ ਰਸਾਵਲ ਛੰਦ ਤਵੈ ਪ੍ਰਸਾਦ ਨਮੋ ਨਰਕਨਾਸੇ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਪੰਗੰ ਵਿਭੂਤੇ ਪਰਮਾਤਮੰ ਪਰਮਾਥੇ ਸਦਾ ਸਰਵਸਾਥੇ ਅਗਾਧ ਸਰੂਪੇ ਨਿਰਵਾਦ ਵਿਭੂਤੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੋਤਰੈ ਨਾ ਪੁੱਤਰੈ ਨਾ ਸੁਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕੰ ਸਰੀਕ ਹੈ ਅਮਿਤੋ ਅਮੀਕ ਹੈ ਸਦੈਵੰ ਪ੍ਰਭਾ ਹੈ ਅਜਾ ਹੈ ਅਜਾ ਹੈ ਭਗਵਤੀ ਸੰਤ ਹੈ ਪ੍ਰਸਾਦ

ਕਿ ਅਚਲੰਗ ਨੰਗ ਹੈ ਕਿ ਅਮਿਤ ਅਪੰਗ ਹੈ ਮਧੁ ਭਾਰ ਸੰਤ ਹੈ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਵਧਾਮ ਅਰਬਰ ਅਗੰਜ ਹਰ ਨਰ ਪ੍ਰਭੰਜ ਅਨਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨੁਭਵ ਅਨਾਸ ਮਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਵਧਾਮ ਅਨਸਿਜ ਅੰਗ ਆਸਨ ਭੰਗ ਉਪਮਾ ਅਪਾਰ ਗਤ ਮਿਤ ਉਧਾਰ ਜਲ ਥਲ ਮਹੰਡ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵ ਅਨਾਸ ਤ੍ਰਿਤ ਧਰ ਤੁਰਾਸ ਆਜਾਨ ਬਾਹੋ ਇਕ ਸਦਾਹੋ ਓਅੰਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰਾ ਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਸਿਜ ਗਾਤ ਅਜਨਾ ਬਾਤ ਅਨਚੰਜ ਗਾਤ ਅੰਦਰੰਜ ਬਾਤ ਅਨ ਟੁੱਟ ਭੰਡਾਰ ਅਨਠ ਅਪਾਰ ਆਢੀਠ ਧਰਮ ਆਤ ਢੀਠ ਕਰਮ ਆਣ।

ਸਰਬ ਆਤਮ ਹੈ ਆਤਮ ਵਾਸ ਹੈ ਜਸ ਕੇ ਜਸ ਹੈ ਭਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜ ਨਮੋ ਬ੍ਰੰਦ ਬ੍ਰੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਘ ਸਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁੱਧ ਜੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਕ ਬੰਕੇ ਅਭੰਗੀ ਸਰੂਪੇ ਅਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਕਾਮੇ ਏਕ ਸ਼੍ਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨ ਰਾਗੇ ਨ ਰੰਗੇ ਨ ਰੂਪੇ ਨ ਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਭਜੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਵਿਭੂਤੇ ਸਮਸਤੁ ਸਰੂਪੇ ਕੁਕਰਮੰ ਪ੍ਰਣਾ

ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੁੰਦ ਸਮੂਹ ਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਮਤ ਕੋ ਨ ਦੇਖਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤਰੰਗ ਤੁਰੰਗ ਸੇ ਕੂਦਤ ਪਾਉਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭਜਾਨ ਕੇ ਭੂਪ ਭਲੀ ਵਿਦਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਪਏ ਤੋਂ ਕਹਾਂ ਪਏ ਭੂਪਤ ਅੰਤ ਕੋ ਨੰਗੇ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤੀ ਅਜਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਿਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੈ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਸਿੱਖ ਹੈ ਵੇਦ ਪੁਰਾਨ ਕਿਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪਿਖ ਹੈ ਪੌਣ ਆਹਾਰ ਜਤੀ ਜਤ ਧਾਰ ਸਵੈ ਸਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੈ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ।

ਮਰੋਰਮ ਵਾਸਨ ਮਾਥੇ ਮਤੰਗਨ ਮਾਨ ਮਿਲੇਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੈਂਗੇ ਵੀਰ ਅਪਾਰ ਬੜੇ ਬਰਿਆਰ ਅਵਚਾਰ ਸਾਰ ਕੀ ਤਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਜਾਨ ਕੇ ਮਨ ਮਲਈਆ ਗਾੜੇ ਗੜਾਨ ਕੇ ਤੋੜ ਨਹਾਰ ਸਬਾਤ ਨੀ ਚਕਚਾਰ ਲੋਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਪੁਨ ਪਾਪਨ ਕੇ ਬਹੁ ਪੁੰਜਕ ਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮਕਾਵਹੋ, ਆਪ ਹਾਥ ਦੈ ਮੋਹਿ ਬਚਾਵਹੋ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸੇਖ ਸਭੈ ਕਰਤਾ।

ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹਿ ਕੂਪਾ ਅੰਡਜ ਜੇਰਜ ਸਿਰ ਤੁਜ ਗਿਰਨੀ ਉਤਪਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਯੋ

ਉਸਨੂੰ ਕਿਹੋ ਪੋਹ ਨਾ ਸਕੀ ਜਿਸਨੂੰ ਆਪਣੇ ਲਿਵ ਲਾਵਏ ਆਪਣੇ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਐ ਕਹੇ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜੇ ਹੀ ਕਰਤਾ

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਈ, ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੀ ਤੇ ਆਏ, ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸਵੇਂ ਸਹਾਈ, ਅਰਜਨ ਹਰ ਗੋਬਿੰਦ ਨੋ ਸਿਮਰੋ, ਸ੍ਰੀ ਹਰਿਦਾਸ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ, ਜਿਸ ਜਿਠੇ ਸ਼ਬਦ ਖੁਜਾਏ, ਤੇਗ ਬਹਾਦਰ ਸ਼ਿਵਰੀਆ ਕਰੋ ਨੌਨੀ ਦਾ ਵਹਿਤਾਏ, ਸੁਵਥਾਈ ਹੁਣਾ ਜੀ ਸਹਾਈ, ਦਸਵੀਂ ਪਾਤਸ਼ਾਹ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਰ ਸ਼ਿਸ਼ ਦਿੱਤੇ, ਬੰਧ ਬੰਧ ਕਟਵਾਏ, ਖੋਪੜੀਆਂ ਲੁਹਾਈਆਂ, ਚਰਖੜਿਆਂ ਤੇ ਜੜੇ ਤਨਾਨ ਨਾਲ ਚੜਾਏ ਗਏ ਗੁਰਦੁਆਰੇ ਦੀ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ।

ਵਾਹਿਗੁਰੂ ਚਿੱਤੇ ਆਵੈ ਚਿਤਾਵਨ ਕਰ ਸਤਿਕਾਰ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਏ ਤੇ ਦੇਖ ਤਿੰਗ ਪਤੇ ਬਿਰਤ ਕੀ ਬੈਜ ਪੰਥ ਕੇ ਦੇ ਸ੍ਰੀ ਸਾਹਿਬ ਜੀ ਸਹਾਏ ਗੁਰੂ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸ਼੍ਰੀ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗਾ ਟਲ, ਧਰਮ ਕਾ ਜੈਕਾਰ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਦੇ ਰਾਖੇ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇਤ ਆ ਜੀਓ। ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰ ਜੀ ਗੁਰਧਾਮ ਜੀ ਦੇ ਜਿਨ੍ਹਾਂ ਤੋਂ ਖਾਲਸਾ

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਗਰੀਬ ਨਵਰ ਪਾਤਸ਼ਾਹ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾ ਸਰਦਾਸ ਬਿਨਤੀ ਅਰਡੋਈ ਰੋਦਰੀ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦੀ ਮਹਾਨ ਅਪਾਰ ਬਖਸ਼ਿਸ਼ ਮਹਿਰਾਮਤ ਹੋਏ ਅੰਮ੍ਰਿਤ ਵੇਲੇ ਆਪ ਜੀਆਂ ਨੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਨ ਹੋ ਕਰਕੇ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ਿਸ਼ ਕੀਤੇ ਪਾਵਨ ਹਜੋਰੀ ਅੰਦਰ ਅਲਾਹੀ ਬਾਣੀ ਸੁਖਮਨੀ ਸਾਹਿਬ ਦੀਆਂ ਦੇ ਜਾਪ ਨਿਤ ਨੇਮ ਦੀਆਂ ਪੰਜਾਂ ਬਾਣੀਆਂ ਦੇ ਜਾਪ ਹੋਏ ਸੱਚੇ ਪਾਤਸ਼ਾਹ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੇ ਖਿਮਾ ਬਖਸ਼ ਦੇਣੀ ਜੀ ਅੱਗੇ ਤੋਂ ਸਮਰਥ ਬਖਸ਼ਣੀ ਬਾਣੀ ਪੜ੍ਹੀ ਸੁਣੀ ਸਟਖਣ ਵਿਖੇ ਪ੍ਰਵਾਨ ਕਰਨੀ ਜੀ ਬਾਣੀ ਦਾ ਭਾਵ ਸਮੂਹ ਸਾਧ ਸੰਗਤ ਹਿਰਦੇ ਵਸਾਉਣਾ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਸੱਚੇ ਪਾਤਸ਼ਾਹ ਸਮੂਹ ਸੰਗਤ ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ ਭਰਿਆ ਹੱਥ ਰੱਖਣਾ ਦਰੋਂ ਗੁਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜੀ ਦੇਹ ਰੋਗਤਾ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਦੇ ਦਾਤ ਆਪਸ ਵਿੱਚ ਪਿਆਰ ਇਤਫਾਕ ਦੇ ਦਾਤ ਬਖਸ਼ਣੀ ਸੱਚੇ ਪਾਤਸ਼ਾਹ ਜੀਓ ਘਰਾਂ ਵਿੱਚ ਬੈਠੀਆਂ ਸੰਗਤਾਂ ਲਾਈ ਆਪ ਜੀਆਂ ਦਾ ਹਾਜ਼ਰ ਸਰਵਣ ਕਰ ਰਹੀਆਂ ਹਨ ਤਿੰਨਾਂ ਸੰਗਤਾਂ ਤੇ ਵੀ ਆਪ ਜੀਆਂ ਨੇ ਆਪਣਾ ਰਹਿਮਤ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਸੱਚੇ ਪਾਤਸ਼ਾਹ ਜੀ ਤਿੰਨਾਂ ਬੇਨਤੀ ਅੰਦਰ ਆਪ ਜੀਆਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਪੰਚਾ ਅੰਮ੍ਰਿਤ ਕੜਾ ਪ੍ਰਸ਼ਾਦੀ ਦੇ ਸਦ ਕਰਕੇ ਹਾਜ਼ਰ ਹੈ ਜੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ

ਲੰਗਰ ਤਪਤ ਰੱਖਣੇ, ਭੰਡਾਰੇ ਭਰਪੂਰ ਕਰਨੇ ਸੱਚੇ ਪਾਤਸ਼ਾਹ ਜੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਣੀ ਜੀ, ਪਾਵਨ ਹਜ਼ੂਰੀ ਅੰਦਰ ਅਗਲੇ ਦੀਵਾਰ

ਸਰਦੇ ਮਨ ਤਨ ਅੱਗ ਰੱਖ ਕੇ ਉਹ ਭੀ ਸੇਵ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪ੍ਰਸਾਦ ਸੰਗਤ ਜੀਓ, ਗੁਰੂ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਹੋਈ ਹੈ। ਅੰਮ੍ਰਿਤ ਵੇਲੇ ਗੁਰੂ ਮਹਾਰਾਜ ਜੀ ਨੇ ਆਪਣੇ ਪਾਵਨ ਤਖਤਾਂ ਤੇ ਪ੍ਰਕਾਸ਼ਮਨ ਹੋ ਕਰਕੇ ਖੁੱਲੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕੀਤੇ। ਆਪ ਸੰਗਤਾਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਅਲਾਹੀ ਬਾਣੀ ਤੁਰਕੀ ਬਾਣੀ ਜੀ ਦੇ ਜਾਪ ਸ਼ਰਵਣ ਕੀਤੇ। ਅਰਦਾਸਾਂ ਵਿੱਚ ਆਪਣੀਆਂ ਹਾਜ਼ਰੀਆਂ ਲਗਵਾਈਆਂ, ਉਪਰੰਤ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕੀਤਾ ਹੈ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਸਮੂਹ ਸੰਗਤ ਤੇ ਆਪਣਾ ਰਹਿਮਤ ਭਰਿਆ ਬਖਸ਼ਿਸ਼ਾਂ ਭਰਿਆ ਹੱਥ ਰੱਖਣ। ਚੜ੍ਹਦੀ ਕਲਾ ਦੇ ਦਾਤ ਦਰੋਂ ਕਰੋ, ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਸੇਵਾ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ ਜੀ। ਆਓ ਸਾਹ ਸੰਗਤ ਜੀ, ਹੁਣ ਆਸ਼ਾ ਜੀ ਦੀ ਵਾਰ ਜੀ ਤੇ ਹਰ ਜਸ ਕੀਰਤਨ ਦਾ ਸਮਾਂ ਹੋਇਆ ਹੈ। ਸਾਡੇ ਬਹੁਤ ਹੀ ਸਤਿਕਾਰ ਯੋਗ ਭਾਈ ਸਾਹਿਬ ਓਮਕਾਰ ਸਿੰਘ ਜੀ ਉਨਾ ਸਾਹਿਬ ਵਾਲੇ ਤਿੰਨਾਂ ਪਾਸੋਂ 8:30 ਵਜੇ ਤੱਕ ਆਸ਼ਾ ਜੀ ਦੀ ਵਾਰ ਜੀ ਦੇ ਸੰਪੂਰਨ ਕੀਰਤਨ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ।

ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿੰਨਾ ਸ਼ੁਕਰ ਕਰੀਏ, ਜਿੰਨਾ ਵੀ ਸ਼ੁਕਰਾਨਾ ਕਰੀਏ ਥੋੜ੍ਹਾ ਹੈ, ਜਿਨ੍ਹਾਂ ਦੀ ਪਾਵਨ ਗੋਦ ਵਿੱਚ ਬੈਠ ਕੇ ਇਲਾਹੀ ਨੂਰ ਇਲਾਹੀ ਬਾਣੀ ਦਾ ਜਪਣ ਤੇ ਜਪਣ ਦਾ ਸੁਭਾਗ ਸਮਾਂ ਹੋਇਆ। ਮਨ ਕਰਕੇ ਆਸਾ ਕੀ ਵਾਰ ਦਾ ਕੀਰਤਨ ਕੋਈ ਗਾ ਲਏ, ਕੋਈ ਸੁਣ ਲਏ, ਮਨ ਕਰਕੇ ਮਨ ਹਾਜ਼ਰ ਹੋ ਗਏ, ਕਹਿੰਦੇ ਨੇ ਉਹਨਾਂ ਦੀਆਂ ਸਾਰੀਆਂ ਆਸਾਵਾਂ ਪੂਰੀਆਂ ਹੋ ਜਾਂਦੀਆਂ। ਦਾਤਾ ਜੀ ਤਰਸ ਕਰੇ, ਸੱਚੇ ਸਾਹਿਬਾ ਕਿਆ ਨਾਹੀਂ ਕਰਦੇ ਰਹੇ, ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੰਭਾਲ, ਅਸੀਂ ਤੈਨੂੰ ਪਾ ਜਾਈਏ ਤੇਰੇ ਦਰ ਤੇ ਪ੍ਰਵਾਨ ਹੋ ਜਾਈਏ, ਕਾਰਜ ਰਾਸ ਹੋ ਜਾਣ ਤੁਹਾਡੇ ਸਾਡੇ ਸਭ ਦੇ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤਾਂ ਬੁੱਲ ਚੁੱਕਦੀ ਖਿਮਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਿਹਰ ਵਰਤਾਉਣ। ਆਓ ਭਾਈ ਸਾਹਿਬ ਜੀ, ਭਾਈ ਪਰਮਜੀਤ ਸਿੰਘ ਜੀ, ਉਹ ਆਪ ਜੀ ਦੇ ਸਾਹਮਣੇ ਗੁਰਮਤ ਵਿਚਾਰਾਂ ਨਾਲ ਨਿਹਾਲ ਕਰਨਗੇ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਤੇਰੇ ਕਵਣ ਕਵਣ ਗੁਣ ਕਹ ਕਹ ਗਾਵਾ ਤੂੰ ਸਾਹਿਬ ਗੁਣੇ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜਿਉ ਭਾਵੈ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨੇ ਵਰਨ ਕੋ ਸੋ ਇਸ ਨੰਦੜੀ ਹੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਥ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇਕ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਬੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖੋ ਧੋਵੈ ਸੁਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸਭਾਇ ਦਰਸਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ ਹਸਤੀ ਸਿਰ ਜਿਉਂ ਅੰਕ ਸੁਹੈ ਅਹਰਣ ਜੋ ਸਿਰ ਦੇ ਮਨ

हस्ति सिरज्यो अंकसुह अहरण ज्यों सिर दे।

ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ ਨਾਨਕ ਗੁਰਮੁਖ ਬੁਝੀਐ ਜਾ ਆਪੇ ਨਦਰ ਕਰੇ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਨ ਨਾਨਕੋ ਕੁੱਲ ਉਧਾਰ ਹੈ ਆਪਣਾ ਦਰਗਾਹ ਪਾਵਹ ਮਾਣ ਪੌੜੀ ਗੁਰਮੁਖ ਸਖੀਆ ਸਿੱਖ ਗੁਰੂ ਮੇਲਾਈਆ ਇੱਕ ਸੇਵਕ ਗੁਰ ਪਾਸ ਇੱਕ ਗੁਰ ਘਰ ਲਾਈਆ ਜਿਨ੍ਹਾਂ ਗੁਰ ਪਿਆਰਾ ਮਨ ਚਿਤੋ ਤਿਨਾ ਭਾਉ ਗੁਰੂ ਦੇਵਾਈਆ ਗੁਰ ਸਿੱਖਾ ਇੱਕੋ ਪਿਆਰ ਗੁਰਮਿੱਤਾ ਪੁੱਤਾ ਭਾਈਆ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀਵਾਈਆ ਗੁਰ ਸਤਿਗੁਰ ਬੋਲੋ ਸਭ ਗੁਰ ਆਖ ਗੁਰੂ ਜੀਵਾਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜਿਹੜੇ ਬੈਠੇ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਰੋਜ਼ਾਨਾ ਅੰਮ੍ਰਿਤ ਵੇਲੇ ਆਪਣੇ ਰਜੇਵਿਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉੱਦਮ ਕਰਦੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸਵਾਗ ਸਮਾਨ ਸਤਿਗੁਰਾਂ ਦੀ ਮਿਹਰਾਮਤ ਸਦਕਾ ਸਾਨੂੰ ਸਾਰਿਆਂ ਨੂੰ ਸਤਸੰਗਤ ਵਿੱਚ ਜੁੜਨ ਦਾ ਨਸੀਬ ਹੈ। ਹੁਣੇ ਆਪ ਜੀ ਨੇ ਗੁਰੂ ਘਰ ਦੇ ਹਾਜ਼ੂਰੀ ਕੀਰਤਨੀ ਸਤਿਕਾਰਯੋਗ ਭਾਈ ਸਾਹਿਬ ਭਾਈ ਓਮਕਾਰ ਸਿੰਘ ਜੀ ਉਹਨਾਂ ਦੇ ਜਥੇ ਪਾਸੋਂ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਮਾਂ ਹੋਇਆ ਇਸ ਪਾਵਨ ਅਸਥਾਨ ਤੇ ਹੁਕਮ ਦੀ ਵਿਚਾਰ ਦਾ। ਅੱਜ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਇਸ ਪਾਵਨ ਅਸਥਾਨ ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ ਉਹ ਪਾਵਨ ਹੁਕਮ ਧੰਨ ਗੁਰੂ ਰਾਮਦਾਸ ਮਹਾਰਾਜ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਸੋਰਠ ਰਾਗ ਦੀ ਵਾਰ ਪੌੜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਚਾਰਨ ਕੀਤੀ। ਦੋ ਸਲੋਕ ਇਸ ਪੌੜੀ ਦੇ ਨਾਲ ਦਰਜ ਕੀਤੇ ਨੇ ਉਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ। ਆਓ ਗੁਰਮੁਖੋ ਅੱਜ ਮੇਰੇ ਸਤਿਗੁਰਾਂ ਨੇ ਸਾਨੂੰ ਕੀ ਹੁਕਮ ਬਖਸ਼ਿਸ਼ ਕੀਤਾ ਹੈ ਉਹ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ ਰਸਨਾ ਦੀ ਪਵਿੱਤਰਤਾ ਵਾਸਤੇ ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਗੁਰੂ ਕਿਰਪਾ ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਕੀ ਵਾਰ ਦੀ ਸਮਾਪਤੀ ਵੇਲੇ ਗੁਰਮੁਖ ਪਿਆਰੇ ਨੇ ਦੋ ਪੰਕਤੀਆਂ ਦਾ ਇੱਕ ਸਲੋਕ
ਭਗਤ ਕਬੀਰ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਪੰਕਤੀਆਂ ਸਰਵਣ ਕਰਾਈ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨ ਹੋ, ਜਬ ਆਪਾ ਪਰਖਾ ਮਿਟ ਗਿਆ, ਜਬ ਦੇਖਾ ਤਤ ਤੂੰ। ਉਸ ਪਰਮਾਤਮਾ ਦੇ ਵਿੱਚ ਅਭੇਦ ਹੋਣ ਵਾਸਤੇ ਤੁਹਾਨੂੰ ਮੈਂ ਛੱਡਣੀ ਪੈ, ਤੂੰ ਦਾ ਸਹਾਰਾ ਲੈਣਾ। ਮੈਂ ਦੇ ਅਰਥ ਨੇ ਵੀ ਬੰਦਾ ਕਹਿੰਦਾ ਵੀ ਜੋ ਕੁਝ ਕਰ ਰਿਹਾ ਮੈਂ ਕਰ ਰਿਹਾ, ਮੇਰੀ ਹਸਤੀ ਤੇ ਸਭ ਕੁਝ ਹੈ, ਜੇ ਮੈਂ ਨਾ ਹੁੰਦਾ ਤੇ ਆਹ ਨਹੀਂ ਸੀ ਹੁਣ। ਕਬੀਰ ਸਾਹਿਬ ਕਹਿਣ ਲੱਗੇ ਨਹੀਂ ਭਾਈ, ਉਹ ਤੂੰ ਹੈ, ਪਰਮਾਤਮਾ ਹੀ ਹੈ ਜੋ ਸਭ ਕੁਝ ਕਰਨ ਵਾਲਾ। ਜਿਹੜਾ ਮੈਂ ਕਹਿੰਦਾ ਹੈ ਉਹ ਮੌਤ ਦੇ ਮੂੰਹ ਵਿੱਚ ਚਲਾ ਜਾਂਦਾ, ਜਿਹੜਾ ਤੂੰ ਤੂੰ ਦੀ ਰੱਟ ਲਾਉਂਦਾ ਹੈ ਉਹ ਤੂੰ ਦੇ ਵਾਹਿਗੁਰੂ ਵਿੱਚ ਸਮਾ ਜਾਂਦਾ ਹੈ, ਪਰਮਾਤਮਾ ਵਿੱਚ ਅਭੇਦ ਹੋ ਜਾਂਦਾ। ਇਸੇ ਕਰਕੇ ਭਗਤ ਰਵਿਦਾਸ ਸਾਹਿਬ ਨੇ ਵੀ ਬਚਨ ਕਹੇ ਸੀ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਬਸ ਮੈਂ ਖਤਮ ਹੋ ਜਾਏ ਤੇ ਤੂੰ ਦੇ ਦਰਸ਼ਨ ਹੋ ਜਾਣ। ਇਹ ਮੈਂ ਹੀ ਹੈ ਜਿਹੜੀ ਵਾਹਿਗੁਰੂ ਤੱਕ ਸਾਨੂੰ ਪਹੁੰਚਣ ਨਹੀਂ ਦਿੰਦੀ, ਜਿਹੜੀ ਉਹਦੇ ਤੋਂ ਦੂਰੀ ਬਣਾ ਦਿੰਦੀ। ਬੁੱਲੇ ਸ਼ਾਹ ਦਾ ਇੱਕ ਮੁਰੀਦ ਸੀ, ਚੇਲਾ ਸੀ, ਉਹਨੇ ਇਹ ਪੁੱਛਿਆ ਸੀ ਵੀ ਉਸਤਾਦ ਜੀ ਤੁਸੀਂ ਹਰ ਵਕਤ ਇੱਕ ਦੀ ਗੱਲ ਕਰਦੇ ਹੋ, ਉਸ ਅੱਲਾ ਖੁਦਾ ਦੀ ਗੱਲ ਕਰਦੇ ਹੋ, ਉਹਦੇ ਵਿੱਚ ਕਿਵੇਂ ਅਭੇਦ ਹੋਇਆ ਜਾ ਸਕੇ, ਕਿਵੇਂ ਉਹਦੇ ਤੱਕ ਪਹੁੰਚਿਆ ਜਾ ਸਕੇ। ਤੇ ਬੁੱਲੇ ਨੇ ਬਚਨ ਕਿਹਾ ਸੀ, ਕਹਿਣ ਲੱਗਿਆ ਖਜੂਰ ਤੇ ਚੜ੍ਹ। ਜਦੋਂ ਖਜੂਰ ਤੇ ਚੜ੍ਹਿਆ ਨਾ ਕਾਫੀ ਉੱਚੀ ਚੜ੍ਹ ਗਿਆ ਤੇ ਅਚਾਨਕ ਉਹਦਾ ਹੱਥ ਪੈਰ ਫਿਸਲੇ, ਥੱਲੇ ਡਿੱਗ ਪਿਆ। ਜਿਸ ਵੇਲੇ ਥੱਲੇ ਡਿੱਗਿਆ ਨਾ ਉਸੇ ਵੇਲੇ ਉਸ ਮਨੁੱਖ ਦੀ ਜ਼ਬਾਨ ਤੋਂ ਨਿਕਲਿਆ ਸੀ ਮੈਂ ਮੂਆ। ਤੇ ਬੁੱਲਾ ਕਹਿਣ ਲੱਗੇ ਬਸ ਆਹ ਚੀਜ਼ ਤੈਨੂੰ ਸਮਝਾਉਣੀ ਸੀ, ਮੈਂ ਮੂਆ ਤੇ ਤੂੰ ਹੂਆ। ਜਦੋਂ ਮੈਂ ਮਰਦੀ ਹੈ ਨਾ ਬੰਦੇ ਦੀ, ਉਹਦੀ ਤੂੰ ਹੁੰਦਾ, ਪਰਮਾਤਮਾ ਵਿੱਚ ਭੇਦ ਹੋ ਜਾਂਦਾ। ਮੈਂ ਇਸ ਕਰਕੇ ਬਚਨ ਸਾਂਝੇ ਕੀਤੇ ਨੇ, ਕਬੀਰ ਸਾਹਿਬ ਦੇ ਬੋਲ ਤੁਸੀਂ ਸਰਵਣ ਕੀਤੇ ਸੀ, ਕਬੀਰ ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੋ। ਐਸੀ ਬਿਰਤੀ ਸਾਡੀ ਬਣ ਜਾਏ, ਇਹ ਨਾ ਕਿ ਮੈਂ ਸੰਸਾਰ ਵਿੱਚ ਨਾ ਹੁੰਦਾ ਤੇ ਮੈਂ ਮੇਰੇ ਪਰਿਵਾਰ ਦਾ ਕੀ ਬਣਨਾ ਸੀ, ਮੈਂ ਸੰਸਾਰ ਵਿੱਚ ਨਾ ਹੁੰਦਾ ਤੇ ਆਹ ਨਹੀਂ ਸੀ ਹੋਣਾ। ਨਹੀਂ ਗੁਰਮੁਖ, ਇਹ ਸਭ ਕੁਝ ਜੋ ਹੋ ਰਿਹਾ ਨਾ ਉਸ ਤੂੰ ਦੇ ਪਰਮਾਤਮਾ ਦੇ ਨਾਲ ਹੀ ਹੋ ਰਿਹਾ। ਬਸ ਉਸ ਪਰਮਾਤਮਾ ਦੇ ਵਿੱਚ ਅਭੇਦ ਹੋਣਾ ਹੈ, ਅੰਦਰ ਦੀ ਮੈਂ ਨੂੰ ਖਤਮ ਕਰੀਏ, ਹੰਕਾਰ ਨੂੰ ਖਤਮ ਕਰੀਏ, ਕਿਉਂਕਿ ਗੁਰਬਾਣੀ ਦੇ ਬੋਲ ਨੇ ਜਿੱਥੇ ਮੈਂ ਹੈ ਹੰਕਾਰ ਹੈ ਉੱਥੇ ਪਰਮਾਤਮਾ ਦਾ ਨਿਵਾਸ ਨੇ। ਹਉਮੈ ਨਾਮੈ ਨਾਲ ਵਿਰੋਧ ਹੈ, ਦੋਇ ਨ ਵਸੈ ਇਕੱਠਾ। ਆਓ ਅੱਜ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਪਹਿਲੇ ਸਲੋਕ ਵਿੱਚ ਬਖਸ਼ਿਸ਼ ਕੀਤੀ, ਇੱਥੋਂ ਬਚਨ ਆਰੰਭ ਕੀਤੇ ਨੇ। ਸਲੋਕ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਦਾ ਸਲੋਕ ਹੈ ਉਚਾਰਨ ਕਰਨ ਵਾਲਾ। ਹਸਤੀ ਸਿਰ ਜਿਉਂ ਅੰਕਸ ਹੈ, ਅਹਰਣ ਜਿਉਂ ਸਿਰ ਦੇ। ਮਨ ਤਨ ਆਗੈ ਰਾਖ ਕੈ, ਉਹ ਭੀ ਸੇਵ ਕਰੇ। ਇਹਦਾ ਕੇਂਦਰੀ ਭਾਵ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਬੰਦਿਆ ਸੰਸਾਰ ਦੇ ਵਿੱਚ ਆਇਆ, ਮਨੁੱਖ ਦੀ ਉਮਰ ਸਾਨੂੰ ਕੋਈ ਪਤਾ ਨਹੀਂ ਕਿੰਨੀ, ਪਤਾ ਨਹੀਂ ਕਿਹੜੇ ਵੇਲੇ ਸਵਾਸਾਂ ਦੀ ਲੜੀ ਨੇ ਟੁੱਟ ਜਾਣਾ। ਸਵਾਸਾਂ ਦੀ ਲੜੀ ਟੁੱਟਣ ਤੋਂ ਪਹਿਲਾਂ ਪਹਿਲਾਂ ਦੋ ਕੰਮ ਜ਼ਰੂਰ ਕਰਕੇ ਜਾਣ, ਇਹ ਗੁਰਬਾਣੀ ਦੇ ਬੋਲ। ਦੋ ਕੰਮ ਕਿਹੜੇ? ਇੱਕ ਹੈ ਸੇਵਾ ਤੇ ਦੂਸਰਾ ਹੈ ਸਿਮਰਨ। ਇਹ ਦੋ ਦਾਤਾਂ ਨੇ ਐਸੀਆਂ ਜਿਹੜੀਆਂ ਸਾਨੂੰ ਤੂੰ ਤੱਕ ਪਹੁੰਚਾ ਸਕਦੀਆਂ ਨੇ, ਪਰਮਾਤਮਾ ਤੱਕ ਪਹੁੰਚਾ ਸਕਦੀਆਂ। ਸਾਡੇ ਜੀਵਨ ਦਾ ਮਕਸਦ ਜੇ ਵੇਖਿਆ ਜਾਏ ਏਮ ਗੁਰਬਾਣੀ ਅਨੁਸਾਰ, ਤੇ ਸਾਨੂੰ ਮਨੁੱਖਾ ਜਨਮ ਮਿਲਿਆ ਹੀ ਇਹ ਦੋ ਕੰਮ ਕਰਨ ਵਾਸਤੇ, ਇੱਕ ਸੇਵਾ ਤੇ ਇੱਕ ਸਿਮਰਨ। ਤੁਸੀਂ ਕਹੋਗੇ ਸਿਮਰਨ ਤੇ ਹੋ ਗਿਆ ਵਾਹਿਗੁਰੂ ਦਾ ਯਾਦ ਕਰਨਾ, ਤੇ ਸੇਵਾ ਕਿਹਦੀ ਕਰਨੀ? ਸੇਵਾ ਸੰਸਾਰ ਦੇ ਵਿੱਚ ਗੁਰੂ ਦੀ ਕਰਨੀ, ਸੇਵਾ ਲੋੜਵੰਦ ਦੀ ਕਰਨੀ, ਕਿਸੇ ਗਰੀਬ ਦੀ ਕਰਨੀ, ਮਾਤਾ ਪਿਤਾ ਦੀ ਸੇਵਾ ਕਰਨੀ, ਇਹ ਸਾਰੀਆਂ ਸੇਵਾਵਾਂ ਹੀ ਨੇ ਜਿਹੜੀਆਂ ਗੁਰੂ ਨੂੰ ਚੰਗੀਆਂ ਲੱਗਦੀਆਂ।
ਜਿਹੜੀਆਂ ਪਰਮਾਤਮਾ ਨੂੰ ਚੰਗੀਆਂ ਲੱਗਦੀਆਂ। ਭਗਤ ਕਬੀਰ ਸਾਹਿਬ ਦੇ ਮੈਂ ਬੋਲ ਚੇਤੇ ਕਰਾ ਦਿਆਂ, ਅਸੀਂ ਕਿਉਂ ਸੰਸਾਰ ਵਿੱਚ ਆਏ, ਘੱਟੋ ਘੱਟ ਸਾਨੂੰ ਪਤਾ ਹੋਣਾ ਚਾਹੀਦਾ। ਬੱਚੇ ਨੂੰ ਸਕੂਲ ਭੇਜਦੇ ਹਾਂ ਤੇ ਜੇ ਬੱਚੇ ਨੂੰ ਪਤਾ ਹੀ ਨਹੀਂ ਵੀ ਮੈਂ ਸਕੂਲ ਕਰਨ ਨੂੰ ਕੀ ਆਇਆ ਤੇ ਕੀ ਉਹ ਕੁਝ ਲੈ ਕੇ ਆਏਗਾ, ਪੱਲੇ ਬੰਨ ਲਏਗਾ, ਜੀਵਨ ਕਾਮਯਾਬ ਹੋ ਗਿਆ, ਨਹੀਂ। ਉਸ ਬੱਚੇ ਨੂੰ ਪਤਾ ਹੋਣਾ ਚਾਹੀਦਾ ਹੈ, ਸਾਨੂੰ ਦੱਸਣਾ ਉਹਨੂੰ ਫਰਜ਼ ਹੈ ਵੀ ਬੇਟਾ ਤੂੰ ਸਕੂਲ ਚੱਲਿਆ, ਸਕੂਲ ਜਾਣ ਦਾ ਕੁਝ ਮਕਸਦ ਹੈ। ਕੀ ਮਕਸਦ? ਚਾਰ ਅੱਖਰ ਪੜ੍ਹ ਕੇ ਆਉਣੇ, ਤੈਨੂੰ ਗਿਆਨ ਮਿਲ ਜਾਏ, ਦੁਨੀਆਂ ਦੀ ਪੜ੍ਹਾਈ ਕਰੇ, ਤੈਨੂੰ ਕਦੇ ਜੀਵਨ ਜਾਚ ਆ ਜਾਏ, ਸੰਸਾਰ ਵਿੱਚ ਜ਼ਿੰਦਗੀ ਦੇ ਚਾਰ ਦਿਨ ਸੌਖੇ ਲੰਘੇ। ਜੇ ਬੱਚੇ ਨੂੰ ਮਕਸਦ ਚੇਤੇ ਹੈ ਤੇ ਕਾਮਯਾਬ ਹੈ। ਜਿਸ ਬੱਚੇ ਨੂੰ ਮਕਸਦ ਹੀ ਨਹੀਂ ਪਤਾ ਸਕੂਲ ਕਿਉਂ ਹੈ, ਉਹ ਕਦੀ ਕਾਮਯਾਬ ਨਹੀਂ ਹੋ ਸਕਦਾ। ਗੁਰੂ ਘਰ ਵਿੱਚ ਆਉਂਦੇ ਹਾਂ ਗੁਰਮੁਖੋ, ਇੱਥੇ ਵੀ ਆਉਣ ਦਾ ਇੱਕ ਮਕਸਦ ਹੈ, ਇੱਥੇ ਕੁਝ ਸਿੱਖਣ ਵਾਸਤੇ ਆਉਣ, ਇੱਥੇ ਗੁਰੂ ਦੇ ਹੁਕਮ ਨੂੰ ਸੁਣ ਕੇ ਤੇ ਮੰਨਣ ਵਾਸਤੇ ਆਉਣ। ਜੇ ਸਾਡਾ ਮਕਸਦ ਹੀ ਨਹੀਂ ਪਤਾ ਗੁਰੂ ਘਰ ਦੇ ਵਿੱਚ ਆਏ ਕਰਨਾ ਕੀ, ਕਿਉਂ ਆਏ, ਤੇ ਸੱਜ ਜਾਣੇ ਜੇ 20 ਸਾਲ ਵੀ ਲਗਾਤਾਰ ਆਉਂਦਾ ਰਹੇ, ਜੇ ਮਕਸਦ ਪਤਾ ਨਹੀਂ ਤੇ ਬਸ ਖਾਲੀ ਰਹਿ ਜੇ। ਇਨ ਬਿਨ ਸੰਸਾਰ ਵਿੱਚ ਆਉਣ ਦਾ ਵੀ ਕੁਝ ਮਕਸਦ ਹੈ ਗੁਰਬਾਣੀ ਅਨੁਸਾਰ, ਕਿਉਂ ਆਏ? ਪਰਮਾਤਮਾ ਨੇ ਮਨੁੱਖਾ ਜਨਮ ਦਿੱਤਾ ਹੈ, ਸਾਨੂੰ ਰਹਿਣ ਵਾਸਤੇ ਘਰ ਦਿੱਤਾ ਹੈ, ਸਾਨੂੰ ਸਵਾਸ ਲੈਣ ਵਾਸਤੇ ਆਕਸੀਜਨ ਦਿੱਤੀ ਹੈ, ਪੀਣ ਵਾਸਤੇ ਪਾਣੀ ਦਿੱਤਾ ਹੈ, ਤਨ ਢੱਕਣ ਵਾਸਤੇ ਬਸਤਰ ਦਿੱਤੇ ਨੇ, ਖਾਣ ਵਾਸਤੇ ਭੋਜਨ ਦਿੱਤਾ ਹੈ, ਸਭ ਸੁੱਖ ਦਿੱਤੇ ਨੇ, ਸਭ ਸਹੂਲਤਾਂ ਦਿੱਤੀਆਂ ਨੇ, ਪਰ ਇਹਦਾ ਕੋਈ ਨਾ ਕੋਈ ਮਕਸਦ ਹੈ ਨਾ। ਉਹ ਪਰਮਾਤਮਾ ਨੇ ਇਸ ਕਰਕੇ ਸਭ ਕੁਝ ਦਿੱਤਾ ਹੈ ਬੰਦਿਆਂ ਤੋਂ, ਦੋ ਕੰਮ ਸੰਸਾਰ ਦੇ ਵਿੱਚ ਕਰਕੇ ਆ। ਦੋ ਕੰਮ ਕਿਹੜੇ ਨੇ? ਉਹ ਇੱਕ ਪਰਮਾਤਮਾ ਦੀ ਇਬਾਦਤ, ਭਗਤੀ, ਸਿਮਰਨ, ਤੇ ਦੂਸਰਾ ਹੈ ਸੇਵਾ। ਕਿਉਂਕਿ ਭਗਤੀ ਸਿਮਰਨ ਹੀ ਉਹ ਕਰ ਸਕਦਾ ਜਿਹੜਾ ਪਹਿਲਾਂ ਸੇਵਾ ਕਰੇਗਾ। ਕਬੀਰ ਸਾਹਿਬ ਦੇ ਬੋਲ ਨੇ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਗੁਰੂ ਦੀ ਸੇਵਾ, ਪਰਮਾਤਮਾ ਦੀ ਭਗਤੀ ਕਰਨ ਵਾਸਤੇ, ਤੈਨੂੰ ਉਸ ਵਾਹਿਗੁਰੂ ਨੇ ਮਨੁੱਖਾ ਜਨਮ ਦਿੱਤਾ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜਹੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਭ। ਇਹ ਲਾਹਾ ਖੱਟਣਾ ਹੈ ਗੁਰੂ ਦੀ ਸੇਵਾ, ਪਰਮਾਤਮਾ ਦਾ ਸਿਮਰਨ। ਹੁਣ ਵੇਖੋ ਅਸੀਂ ਕਹਿੰਦੇ ਵੀ ਗੁਰੂ ਦੀ ਬਖਸ਼ਿਸ਼ ਕਿਵੇਂ ਮਿਲੇ, ਕਿਉਂਕਿ ਹਰੇਕ ਬੰਦਾ ਲੋੜਵੰਦ ਆਤੁਰ, ਅਸੀਂ ਗੁਰੂ ਕੋਲ ਮੰਗਣ ਵਾਸਤੇ ਆਉਂਦੇ, ਆ ਵੀ ਦਾਤ ਮਿਲ ਜਾਏ, ਆ ਵੀ ਮਿਲ ਜਾਏ। ਉਹ ਸਭ ਕੁਝ ਦੀ ਪ੍ਰਾਪਤੀ ਵਾਸਤੇ ਮਹਾਰਾਜ ਜੀ ਨੇ ਸਭ ਤੋਂ ਵੱਡੀ ਬਖਸ਼ਿਸ਼ ਕੀਤੀ ਜੀ ਬੰਦਿਆ। ਸੰਸਾਰ ਵਿੱਚ ਸੁੱਖ ਚਾਹੁੰਦਾ, ਹਰੇਕ ਦਾਤ ਚਾਹੁੰਦਾ, ਇੱਕ ਕੰਮ ਕਰ ਲਾ ਸਭ ਕੁਝ ਮਿਲ ਜਾਏ। ਪੁੱਛਿਆ ਜੀ ਉਹ ਕਿਹੜਾ? ਕਹਿਣ ਲੱਗੇ ਸਮਾਂ ਕੱਢ ਕੇ ਗੁਰੂ ਦੀ ਸੇਵਾ ਕਰਿਆ। ਗੁਰੂ ਦੀ ਸੇਵਾ ਵਿੱਚੋਂ ਇੰਨੀਆਂ ਬਖਸ਼ਿਸ਼ਾਂ ਮਿਲਦੀਆਂ ਨੇ, ਰਹਿਮਤਾਂ ਮਿਲਦੀਆਂ ਨੇ, ਕਦੀ ਬੰਦਾ ਸੋਚ ਵੀ ਨਹੀਂ ਸਕਦਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੱਜ ਹੁਕਮਨਾਮੇ ਦੇ ਵਿੱਚ ਬੋਲ ਸਾਂਝੇ ਕਰਨ ਤੇ ਦੋ ਸਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੋਰ ਮੈਂ ਪ੍ਰਮਾਣ ਵਜੋਂ ਸਾਂਝੇ ਕਰਨੇ ਨੇ ਵੀ ਸੇਵਾ ਦੇ ਵਿੱਚੋਂ ਕਿੰਨੀਆਂ ਬਖਸ਼ਿਸ਼ਾਂ ਮਿਲਦੀਆਂ। ਉਹ ਵੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਸਲੋਕ ਕਹਿੰਦੇ ਨੇ, ਗੁਰ ਸੇਵਾ ਤੇ ਸੁੱਖ ਉਪਜੈ। ਹਰੇਕ ਬੰਦਾ ਗੁਰੂ ਘਰ ਦੇ ਵਿੱਚ ਆਉਂਦਾ, ਇਹ ਅਰਦਾਸ ਹੈ, ਮਹਾਰਾਜ ਸੁੱਖ ਦੀ ਬਖਸ਼ਿਸ਼ ਕਰੋ, ਸੁੱਖਾਂ ਦੀਆਂ ਦਾਤਾਂ ਦਿਓ, ਜ਼ਿੰਦਗੀ ਵਿੱਚੋਂ ਦੁੱਖ ਨਿਕਲ ਜਾਣ। ਪਰ ਉਹਦੇ ਵਾਸਤੇ ਕੁਝ ਕਰਨਾ ਪਏਗਾ, ਸਾਨੂੰ ਸੁੱਖ ਦੀ ਪ੍ਰਾਪਤੀ ਵਾਸਤੇ ਕੀ ਕਰਨਾ ਪਏਗਾ? ਮਹਾਰਾਜ ਜੀ ਕਹਿੰਦੇ ਨੇ ਗੁਰੂ ਦੀ ਸੇਵਾ। ਗੁਰੂ ਦੀ ਸੇਵਾ ਦੇ ਨਾਲ ਸਾਰੇ ਦੁੱਖ ਖਤਮ ਹੋ ਜਾਂਦੇ ਨੇ, ਸਾਰੇ ਪਾਪ ਖਤਮ ਹੋ ਜਾਂਦੇ ਨੇ, ਸਾਰੇ ਸੁੱਖ ਜਿਹੜੇ ਨੇ ਮਨੁੱਖ ਦੀ ਝੋਲੀ ਵਿੱਚ ਪਏ, ਸਾਰੀਆਂ ਦਾਤਾਂ ਪ੍ਰਾਪਤ ਹੋ ਜਾਂਦੇ ਨੇ। ਗੁਰ ਸੇਵਾ ਤੇ ਸੁੱਖ ਉਪਜਾਏ, ਫਿਰ ਦੁੱਖ ਨਾ ਲੱਗੇ ਆਏ, ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਸ ਨਾ ਬਸਾਇਆ। ਮੌਤ ਦਾ ਕੋਈ ਵਸ ਨਹੀਂ ਚੱਲ ਸਕਦਾ, ਜ਼ਮਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ, ਜਿਹੜੇ ਗੁਰੂ ਦੀ ਸੇਵਾ ਕਰਦੇ ਨੇ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨ। ਜਾਂ ਸਤਿਗੁਰ ਕਾ ਮਨ ਮੰਨਿਆ ਤ
ਤਾਂ ਪਾਪ ਕਸਮ ਲੱਭਣੇ, ਉਹ ਬੰਦੇ ਆ ਤੇਰੀ ਕੀਤੀ ਹੋਈ ਸੇਵਾ ਗੁਰੂ ਨੂੰ ਪਾ ਜਾਏ, ਤੂੰ ਗੁਰੂ ਨੂੰ ਪਾ ਜਾਏ, ਗੁਰੂ ਨੂੰ ਚੰਗੀ ਲੱਗਣ ਲੱਗ ਪਏ। ਕਹਿਣ ਲੱਗੇ ਸੱਚ ਜਾਣੀ ਆ ਜਿੰਨੇ ਵੀ ਜ਼ਿੰਦਗੀ ਵਿੱਚ ਪਾਪ ਕੀਤੇ ਨੇ, ਇੱਕ ਜਨਮ ਦੇ ਨਹੀਂ ਪਤਾ ਨਹੀਂ ਕਿੰਨੇ ਕੁ ਜਨਮ ਹੋ ਗਏ ਨੇ ਮਾੜੇ ਕਰਮ ਕਰਦਿਆਂ, ਗੁਰੂ ਦੀ ਸੇਵਾ ਸਾਰੇ ਪਾਪ ਧੋ ਕੇ ਰੱਖ ਦਿੰਦੇ, ਸਾੜ ਕੇ ਰੱਖ ਦਿੰਦੇ, ਖਤਮ ਕਰਕੇ ਰੱਖ ਦਿੰਦੇ। ਇੱਕ ਹੋਰ ਬੇਨਤੀ ਕਰਾਂ, ਤੁਸੀਂ ਬਾਣੀ ਪੜ੍ਹਨ ਸੁਣਨ ਵਾਲੇ ਗੁਰਸਿੱਖ ਬੈਠੇ ਹੋ, ਘਰਾਂ ਵਿੱਚ ਬੈਠ ਕੇ ਸੁਣਦੇ, ਗੁਰੂ ਦੀ ਸੰਗਤ ਵਿੱਚ ਆਣ ਕੇ ਸੁਣਦੇ, ਪੰਜਾਂ ਬਾਣੀਆਂ ਦਾ ਨਿਤਨੇਮ ਸਾਡੇ ਵਾਸਤੇ ਜ਼ਰੂਰੀ, ਜਿਹੜਾ ਅੰਮ੍ਰਿਤ ਵੇਲੇ ਅਸੀਂ ਕਰਨਾ। ਜਦੋਂ ਅੰਮ੍ਰਿਤ ਦੀ ਦਾਤ ਪੰਜ ਪਿਆਰੇ ਬਖਸ਼ਦੇ ਨੇ ਤੇ ਸਾਡਾ ਨੇਮ ਰਹਿਤ ਮਰਿਆਦਾ ਵੀ ਸਿੱਖਾ ਅੱਜ ਤੋਂ ਬਾਅਦ ਤੇਰਾ ਜਨਮ ਅਸਥਾਨ ਹੈ ਆਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਤੱਕ, ਤੇਰੇ ਪਿਤਾ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਤੇਰੇ ਸਤਿਕਾਰਯੋਗ ਮਾਤਾ ਨੇ ਮਾਤਾ ਸਾਹਿਬ ਕੌਰ ਚ। ਕਹਿਣ ਲੱਗੇ ਅੱਜ ਤੂੰ ਗੁਰੂ ਦੇ ਖੰਡੇ ਬਾਟੇ ਦੀ ਪੌਲ ਛਕੀ ਹੈ, ਬਸ ਅੱਜ ਤੋਂ ਬਾਅਦ ਇਹ ਨੇਮ ਯਾਦ ਰੱਖੀ। ਦੋ ਦਿਨ ਪਹਿਲਾਂ ਇੱਕ ਗੁਰਮੁਖ ਪਿਆਰਿਆਂ ਨੇ ਸਵਾਲ ਕੀਤਾ ਸੀ, ਪੁੱਛ ਰਹੇ ਸੀ ਵੀ ਸਾਡਾ ਪਿਛਲੇ ਜਨਮ ਕਿਹੜਾ ਹੈ, ਪਿਛਲਾ ਜਨਮ ਕਿਹੜਾ, ਤੇ ਉਹਨੂੰ ਜਵਾਬ ਬੜਾ ਸੋਹਣਾ ਕਿਸੇ ਨੇ ਦਿੱਤਾ ਸੀ। ਕਹਿਣ ਲੱਗੇ ਜੇ ਪਿਛਲਾ ਜਨਮ ਪੁੱਛਣਾ ਹੀ ਨਾ, ਪਿਛਲਾ ਜਨਮ ਤੇ ਕੀੜਿਆਂ ਮਕੌੜਿਆਂ ਵਾਲਾ ਕਿਸੇ ਨੂੰ ਪਤਾ ਨਹੀਂ, ਚਲੋ ਹੈ ਤੇ ਹੈ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਕੀ ਸਰਬ ਹੋਇਓ, ਕਈ ਜਨਮ ਹੈ ਵਰ ਬਿਰਕ ਜੋਯੋ, ਮਿਲ ਜਗਦੀਸ਼ ਮਿਲਣ ਕੀ ਬਰੀਆ ਚਿਰੰਕਾਲ ਇਹ ਦੇਸ ਜੇ। ਪਰ ਉਹਨੇ ਕੋਈ ਬੜਾ ਸੋਹਣਾ ਜਵਾਬ ਦਿੱਤਾ, ਕਹਿਣ ਲੱਗੇ ਚਲੋ ਛੱਡ ਉਹ ਪਿਛਲੇ ਜਨਮ ਦੀ ਗੱਲ, ਜੇ ਤੂੰ ਪਿਛਲਾ ਜਨਮ ਪੁੱਛਣਾ ਹੀ ਨਾ ਤੇ ਮੈਂ ਤੈਨੂੰ ਦੱਸਦਾ, ਜਿੰਨੀ ਦੇਰ ਤੂੰ ਅੰਮ੍ਰਿਤ ਦੀ ਦਾਤ ਨਹੀਂ ਲਈ, ਖੰਡੇ ਬਾਟੇ ਦੀ ਪੌਲ ਨਹੀਂ ਛਕੀ, ਉਹ ਤੇਰਾ ਪਿਛਲਾ ਜਨਮ ਸੀ, ਜਿਸ ਦਿਨ ਖੰਡੇ ਬਾਟੇ ਦੀ ਪੌਲ ਤੈਨੂੰ ਮਿਲ ਗਈ ਉਹ ਤੇਰਾ ਆਹ ਜਨਮ ਹੋ ਗਿਆ। ਹੁਣ ਤੂੰ ਵੇਖ ਲੈ ਜੇ 50 ਸਾਲ ਦੀ ਉਮਰ ਦੇ ਵਿੱਚ ਆਣ ਕੇ ਤੂੰ ਖੰਡੇ ਬਾਟੇ ਦੀ ਪੌਲ ਅੱਜ ਛਕਦਾ ਪਿਆ ਤੇ 50 ਸਾਲ ਜਿਹੜੇ ਲੰਘ ਗਏ ਨੇ ਉਹ ਤੇਰਾ ਪਿਛਲਾ ਜਨਮ ਸੀ। ਕਹਿਣ ਲੱਗੇ ਹੁਣ ਨਵੇਂ ਜੀਵਨ ਦੀ ਸ਼ੁਰੂਆਤ ਹੋਈ ਹੈ, ਨਵੇਂ ਜਨਮ ਦੀ ਸ਼ੁਰੂਆਤ ਹੋਈ ਹੈ, 50 ਸਾਲ ਪਤਾ ਨੀ ਕਿੰਨੇ ਮਾੜੇ ਕਰਮ ਕੀਤੇ ਨੇ, ਉਹ ਅੱਜ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੈਨੂੰ ਬਖਸ਼ਿਸ਼ ਮਿਲੀ ਹੈ, ਖੰਡੇ ਬਾਟੇ ਦੀ ਪੋਹਲ ਮਿਲੀ ਹੈ, ਆਹ ਤੇਰੇ ਨਵੇਂ ਜਨਮ ਦੀ ਸ਼ੁਰੂਆਤ ਹੋਈ ਹੈ। ਇਸ ਨਵੇਂ ਜਨਮ ਦੇ ਵਿੱਚ ਕੋਈ ਮਾੜਾ ਕਰਮ ਨਾ ਕਰੀ, ਘੱਟੋ ਘੱਟ 5 ਬਾਣੀਆਂ ਦਾ ਨਿਤਨੇਮ ਤੂੰ ਅੰਮ੍ਰਿਤ ਵੇਲੇ ਜ਼ਰੂਰ ਕਰ ਲੈ। 5 ਬਾਣੀਆਂ ਅੰਮ੍ਰਿਤ ਵੇਲੇ ਦੀਆਂ, 2 ਬਾਣੀਆਂ ਸਾਨੂੰ ਸੰਧਿਆ ਵਕਤ ਦੇ ਸਮੇਂ ਦੀਆਂ ਬਖਸ਼ਿਸ਼ ਕੀਤੀਆਂ, ਰਹਿ ਰਾਜ ਸਾਹਿਬ ਤੇ 16 ਸਾਲ, ਕਿਉਂਕਿ ਸੇਵਾ ਦੀ ਗੱਲ ਚੱਲ ਰਹੀ। ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕਹੇ ਨੇ ਇਸ ਤਰ੍ਹਾਂ ਸੇਵਾ ਕਰ ਜਿਵੇਂ ਹਾਥੀ ਆਪਣੇ ਮਾਲਕ ਦੀ ਸੇਵਾ ਵਜਾਉਂਦਾ, ਜਿਹੜੀ ਐਰਨ ਹੈ ਇੱਕ ਲੋਹੇ ਦਾ ਟੁਕੜਾ ਉਹ ਵੀ ਆਪਣੇ ਮਾਲਕ ਦੀ ਸੇਵਾ ਵਿੱਚ ਲੱਗੀ, ਸੱਟਾਂ ਖਾ ਰਹੀ ਪਰ ਆਪਣੇ ਮਾਲਕ ਦੀ ਸੇਵਾ ਤੋਂ ਪਿੱਛੇ ਨਹੀਂ ਹਟਦੇ। ਜਿਹੜੀਆਂ ਨਿਤਨੇਮ ਦੀਆਂ ਬਾਣੀਆਂ ਦੀ ਅਖੀਰਲੀ ਬਾਣੀ ਰਾਤ ਨੂੰ ਅਸੀਂ ਸੌਣ ਲੱਗਿਆਂ ਕਰਦੇ ਹਾਂ ਨਾ, 16 ਸਾਲ ਦੀ ਬਾਣੀ, ਉਸ 16 ਸਾਹਿਬ ਦੇ ਪਹਿਲੇ 3 ਸ਼ਬਦ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਚੌਥਾ ਸ਼ਬਦ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਤੇ 5ਵਾਂ ਸ਼ਬਦ ਹੈ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ। ਗੁਰੂ ਨਾਨਕ ਸਾਹਿਬ ਮਹਾਰਾਜ 3, ਗੁਰੂ ਰਾਮਦਾਸ ਮਹਾਰਾਜ ਦਾ ਤੇ ਗੁਰੂ ਅਰਜਨ ਸਾਹਿਬ, ਜਿਹੜਾ 5ਵਾਂ ਸ਼ਬਦ ਹੈ ਨਾ ਗੁਰੂ ਅਰਜਨ ਸਾਹਿਬ ਮਹਾਰਾਜ, ਉਹ ਸੌਣ ਲੱਗਿਆ ਸਾਨੂੰ ਇੱਕ ਬਚਨ ਚੇਤੇ ਕਰਾਉਂਦੇ ਪਏ ਨੇ, ਬੰਦੇ ਆ ਸਾਰਾ ਦਿਨ ਕਿਰਤਕਾਰ ਕਰਦਿਆਂ ਲੰਘ ਗਏ, ਪਤਾ ਨੀ ਸਾਰਾ ਦਿਨ ਤੈਨੂੰ ਗੁਰੂ ਚੇਤੇ ਆਇਆ ਕਿ ਨਹੀਂ, ਵਾਹਿਗੁਰੂ ਚੇਤੇ ਆਇਆ ਕਿ ਨਹੀਂ। ਬੰਦਿਆ ਜ਼ਿੰਦਗੀ ਦੇ ਵਿੱਚ ਇੱਕ ਦਿਨ ਘਟ ਗਿਆ, ਅੱਜ ਸੌਣ ਲੱਗਾ ਆ 5ਵਾਂ ਸ਼ਬਦ ਤੋਂ ਪੜ੍ਹ ਰਿਹਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ। ਮਹਾਰਾਜ ਕਹਿਣ ਲੱਗੇ ਸੌਣ ਲੱਗਿਆ ਮੈਂ ਤੈਨੂੰ ਬਚਨ ਚੇਤੇ ਕਰਾ ਰਿਹਾ, ਕੱਲ ਨੂੰ ਉੱਠੇਗਾ ਇਸ ਬਚਨ ਦੀ ਕਮਾਈ ਸ਼ੁਰੂ ਕਰ ਦੇ, ਤੇਰਾ ਜੰਮਣ ਮਰਨ ਕੱਟਿਆ ਜਾਏਗਾ। ਕਾਹਦੇ ਵਾਸਤੇ ਅਸੀਂ ਆਏ, ਕੀ ਕਰਨ ਵਾਸਤੇ ਆਏ, ਉਹ 5ਵਾਂ ਸ਼ਬਦ ਹੈ ਕਰੂੰ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ। ਸੰਤ ਦੇ ਅਰਥ ਨੇ ਗੁਰੂ, ਟਹਿਲ ਦੇ ਅਰਥ ਨੇ ਸੇਵਾ, ਬੇਲਾ ਦੇ ਅਰਥ ਨੇ ਵੇਲਾ। ਹੁਣ ਤੇਰੇ ਕੋਲ ਵੇਲਾ ਹੈ, ਸਮਾਂ ਹੈ, ਮਨੁੱਖਾ ਜਨਮ ਤੈਨੂੰ ਵਾਹਿਗੁਰੂ ਨੇ ਦਿੱਤਾ, ਤੇਰੇ ਹੱਥ ਪੈਰ ਕੰਮ ਕਰ ਰਹੇ, ਹੱਥਾਂ ਨਾਲ ਤੂੰ ਕੰਮ ਕਰ ਰਿਹਾ, ਪੈਰਾਂ ਨਾਲ ਚੱਲ ਕੇ ਗੁਰੂ ਘਰ ਵਿੱਚ ਆ ਸਕਦੇ ਹੈ, ਹੱਥਾਂ ਨਾਲ ਆਣ ਕੇ ਗੁਰੂ ਕੇ ਘਰ ਦੇ ਵਿੱਚ ਲੰਗਰਾਂ ਦੇ ਭਾਂਡੇ ਸਾਫ ਕਰ ਸਕਦੇ, ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰ ਸਕਦੇ, ਇਹਨਾਂ ਹੱਥਾਂ ਦੇ ਨਾਲ ਝਾੜੂ ਮਾਰ ਸਕਦੇ,
ਇਹ ਸੇਵਾ ਜ਼ਰੂਰ ਕਰਿਆ। ਕਹਿ ਲੱਗੇ ਇਹੀ ਤੇਰੇ ਜੀਵਨ ਦਾ ਮਕਸਦ ਹੈ ਤੇ ਇਹ ਹੁਣ ਹੀ ਤੇਰੇ ਕੋਲ ਸਮਾਂ ਹੈ, ਜੇ ਸੇਵਾ ਕਰੇਗਾ ਸਾਰੀਆਂ ਦਾਤਾਂ ਤੇਰੀ ਝੋਲੀ ਵਿੱਚ ਪੈਣ, ਤੇਰਾ ਮਨੁੱਖਾ ਜਨਮ ਸਫਲ ਹੋ ਜਾਏਗਾ। ਕਰੂੰ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੇ ਬੇਲਾ, ਈਹਾ ਖਾਟ ਚਲੋ ਹਰ ਲਾਹਾ ਆਗੈ ਬਸਨ ਸਹੇਲਾ, ਔਤ ਘਟੇ ਦਿਨ ਸੋ ਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾ। ਜਦੋਂ ਸੇਵਾ ਦਾ ਲਾਹਾ ਖੱਟ ਕੇ ਜਾਏਗਾ ਦਰਗਾਹ ਵਿੱਚ ਥਾਂ ਮਿਲੇਗੀ। ਇਸੇ ਕਰਕੇ ਮਹਾਰਾਜ ਨੇ ਬਚਨ ਕਿਹਾ ਸੀ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈ, ਕਹੋ ਨਾਨਕ ਬਾਹਰ ਲੜਾਈ। ਵੇਖੋ ਕਈ ਵਾਰੀ ਅਸੀਂ ਗੁਰੂ ਕੋਲ ਦਾਤ ਮੰਗਦੇ ਹਾਂ ਪਰ ਮਿਲਦੀ ਨਹੀਂ, ਪਰ ਜਦੋਂ ਸੇਵਾ ਵਿੱਚ ਲੱਗ ਜਾਂਦੇ ਹਾਂ ਨਾ ਤੇ ਫਿਰ ਗੁਰੂ ਬੜੇ ਤ੍ਰਿਠਦੇ। ਸਿੱਖ ਇਤਿਹਾਸ ਪੜ੍ਹ ਕੇ ਵੇਖੋ, ਐਸਾ ਜੋੜਾ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਗਿਆ ਜਿਹਦਾ ਨਾਮ ਸੀ ਭਾਈ ਆਦਮ ਘਰ ਵਾਲੀ। ਗੁਰੂ ਘਰ ਦੇ ਵਿੱਚ ਇੱਕ ਮੰਗ ਲੈ ਕੇ ਗਏ ਸੀ, ਇਹਨਾਂ ਦੇ ਘਰ ਦੇ ਵਿੱਚ ਔਲਾਦ ਨਹੀਂ ਸੀ। ਅਰਦਾਸ ਕੀਤੀ, ਧੰਨ ਗੁਰੂ ਰਾਮਦਾਸ ਮਹਾਰਾਜ ਸਭ ਦੀਆਂ ਝੋਲੀਆਂ ਭਰ ਦੇ, ਸਾਡੇ ਤੇ ਬਖਸ਼ਿਸ਼ ਕਰੋ। ਤੇ ਕਿਸੇ ਸਿੱਖ ਨੇ ਕਿਹਾ ਸੀ ਜੇ ਗੁਰੂ ਦੀ ਪ੍ਰਸੰਨਤਾ ਲੈਣੀ ਨਾ ਤੇ ਸਿੱਖਾਂ ਸੇਵਾ ਵਿੱਚ ਲਾ ਜਾ, ਗੁਰੂ ਦੀ ਸੇਵਾ ਸੰਗਤ ਦੀ ਸੇਵਾ ਵਿੱਚ ਲੱਗ ਜਾ, ਇੱਕ ਦਿਨ ਸਤਿਗੁਰੂ ਜ਼ਰੂਰ ਤ੍ਰਿਫਣਗੇ, ਤੇਰੀਆਂ ਸਾਰੀਆਂ ਆਸ਼ਾਵਾਂ ਪੂਰੀਆਂ ਹੋ ਜਾਣਗੀਆਂ। ਭਾਈ ਆਦਮ ਫਿਰ ਲੱਗ ਗਿਆ ਸੇਵਾ ਦੇ ਵਿੱਚ, ਸੇਵਾ ਕਰੀ। ਇਹਨੇ ਜੰਗਲ ਵਿੱਚੋਂ ਲੱਕੜਾਂ ਕੱਟ ਕੇ ਲੈ ਕੇ ਆਉਣੀਆਂ, ਲੱਕੜਾਂ ਦਾ ਢੇਰ ਲਾ ਛੱਡਿਆ। ਇੱਕ ਦਿਨ ਸਰਦੀਆਂ ਦਾ ਸਮਾਂ ਸੀ, ਇੰਨੀ ਠੰਡ ਪੈ ਰਹੀ ਸੀ, ਅੰਮ੍ਰਿਤਸਰ ਸਾਹਿਬ ਦੀ ਧਰਤੀ ਦੀ ਘਟਨਾ ਇਤਿਹਾਸ ਗੁਰਸਿੱਖਾਂ ਨੇ ਲਿਖਿਆ, ਅੱਜ ਅਸੀਂ ਪੜ੍ਹਦੇ ਸੁਣਦੇ। ਇੰਨੀ ਠੰਡ ਪੈ ਰਹੀ ਸੀ ਵੀ ਸਾਰੀਆਂ ਸੰਗਤਾਂ ਬੜੀਆਂ ਵਿਆਕੁਲ ਹੋਈਆਂ ਪਈਆਂ ਇੰਨੀ ਠੰਡ ਦੇ ਵਿੱਚ। ਉਸ ਵੇਲੇ ਭਾਈ ਆਦਮ ਨੇ ਕੀ ਕੀਤਾ, ਕਹਿਣ ਲੱਗਾ ਵੀ ਮੈਂ ਲੱਕੜਾਂ ਦਾ ਢੇਰ ਲਾਇਆ। ਇਹਨੇ ਉਸ ਵੇਲੇ ਜਿਹੜੀਆਂ ਸੁੱਕੀਆਂ ਸੁੱਕੀਆਂ ਲੱਕੜਾਂ ਦੀਆਂ ਛੋਟੀਆਂ ਛੋਟੀਆਂ ਲੱਕੜਾਂ ਦੀਆਂ ਢੇਰੀਆਂ ਬਣਾ ਕੇ ਨਾ ਉੱਤੇ ਅੱਗ ਬਾਲ ਦਿੱਤੀ। ਜਿੱਥੇ ਵੀ ਸੰਗਤਾਂ ਬੈਠੀਆਂ ਸਨ ਚਾਰ ਚੁਫੇਰੇ ਥੋੜੀ ਥੋੜੀ ਦੂਰੀ ਤੇ ਛੋਟੇ ਛੋਟੇ ਲੱਕੜਾਂ ਦਾ ਮੈਨੇ ਢੇਰ ਲਾ ਕੇ ਤੇ ਜਿਵੇਂ ਧੂਣੀਆਂ ਤਪਾਈਆਂ, ਜਿਵੇਂ ਲੱਕੜਾਂ ਦੀ ਅੱਗ ਬਾਲੀ, ਸਾਰੀਆਂ ਸੰਗਤਾਂ ਜਿਵੇਂ ਆਪਾਂ ਪਿੰਡਾਂ ਵਿੱਚ ਵੇਖਦੇ ਸਨ ਅੱਜ ਤੋਂ 50 ਸਾਲ ਪਹਿਲਾਂ, ਜਦੋਂ ਇੰਨਾ ਪ੍ਰਬੰਧ ਨਹੀਂ ਸੀ, ਨਾ ਹੀਟਰ ਸੀ, ਘਰਾਂ ਦੇ ਵਿੱਚ ਹਵੇਲੀਆਂ ਵੀ ਖੁੱਲੀਆਂ ਸੀ, ਹਵਾ ਆਉਣੀ ਬੜਾ ਕੱਕਰ ਪੈਣਾ, ਠੰਡ ਲੱਗਣੀ। ਉਸ ਵੇਲੇ ਸ਼ਾਮ ਨੂੰ ਧੂੰਆਂ ਜੇ ਆਪਾਂ ਬਾਲ ਕੇ ਤੇ ਫਿਰ ਸਾਰੇ ਲੋਕਾਂ ਨੇ ਬੈਠ ਜਾਣਾ, ਸੱਜਣਾ ਮਿੱਤਰਾਂ ਨੇ ਬਹਿ ਜਾਣਾ ਘਰਾਂ ਦੇ ਵਿੱਚ, ਜਿਵੇਂ ਚੁੱਲ੍ਹੇ ਵਿੱਚ ਅੱਗ ਬਾਲਣ ਲੱਗਣਾ ਉੱਥੇ ਬਹਿ ਜਾਣਾ। ਇਸੇ ਤਰ੍ਹਾਂ ਲੱਕੜਾਂ ਦੀ ਅੱਗ ਬਾਲ ਕੇ ਜਦੋਂ 10-12 ਧੂਣੀਆਂ ਪਾ ਦਿੱਤੀਆਂ, ਸਾਰੀਆਂ ਸੰਗਤਾਂ ਆਸੇ ਪਾਸੇ ਬੈਠ ਗਈਆਂ, ਬੜੀਆਂ ਪ੍ਰਸੰਨ, ਕਹਿਣ ਲੱਗੇ ਵੀ ਆਹ ਤੇ ਸਿੱਖ ਨੇ ਬੜੀ ਵੱਡੀ ਸੇਵਾ ਕੀਤੀ ਜੇ। ਵੇਖੋ ਸਾਰੀਆਂ ਸਿੱਖ ਸੰਗਤਾਂ ਪ੍ਰਸੰਨ ਹੋ ਗਈਆਂ। ਇੰਨੀ ਦੇਰ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਆ ਗਏ ਤੇ ਸਿੱਖਾਂ ਨੇ ਦੱਸਿਆ, ਮਹਾਰਾਜ ਵੇਖੋ ਤੁਹਾਡੇ ਸਿੱਖ ਨੇ ਸੇਵਾ ਕੀਤੀ, ਸਾਰੀਆਂ ਸਿੱਖ ਸੰਗਤਾਂ ਬੜੀਆਂ ਪ੍ਰਸੰਨ ਨੇ। ਪੁੱਛਿਆ ਜੀ ਕਿਹੜੀ ਸੇਵਾ, ਕਹਿਣ ਲੱਗੇ ਠੰਡ ਬੜੀ ਸੀ, ਸਿੱਖ ਨੇ ਲੱਕੜਾਂ ਦੀ ਆ ਵੇਖੋ ਇਕੱਠੀਆਂ ਕਰਕੇ ਚਾਰ ਚੁਫੇਰੇ ਧੂਣੀਆਂ ਤਪਾ ਦਿੱਤੀਆਂ, ਸਾਰੀਆਂ ਸਿੱਖ ਸੰਗਤਾਂ ਅੱਗ ਦੇ ਆਲੇ ਦੁਆਲੇ ਬੈਠੀਆਂ ਨੇ, ਨਾਲੇ ਅੱਗ ਸੇਕ ਰਹੀਆਂ ਨੇ, ਨਾਲੇ ਗੁਰੂ ਗੁਰੂ ਜਪ ਰਹੀਆਂ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਵੀ ਕਿਹੜੇ ਸਿੱਖ ਨੇ ਸੇਵਾ ਕੀਤੀ। ਤੇ ਇੱਕ ਸਿੱਖ ਕਹਿਣ ਲੱਗਾ, ਮਹਾਰਾਜ ਜੀ ਤੁਹਾਡਾ ਸਿੱਖ ਭਾਈ ਆਦਮ। ਮਹਾਰਾਜ ਜੀ ਕਹਿਣ ਲੱਗੇ ਵੀ ਇੰਨੀਆਂ ਸਿੱਖ ਸੰਗਤਾਂ ਦੀ ਪ੍ਰਸੰਨਤਾ ਲੈ ਰਹੇ। ਮਹਾਰਾਜ ਬੜੇ ਖੁਸ਼ ਹੋਏ, ਅਗਲੇ ਦਿਨ ਦਰਬਾਰ ਵਿੱਚ ਬੁਲਾਇਆ, ਕਹਿਣ ਲੱਗੇ ਭਾਈ ਆਦਮ ਨੂੰ ਬੁਲਾਓ। ਭਾਈ ਆਦਮ ਜੀ ਗਏ ਨੇ, ਕਹਿਣ ਲੱਗੇ ਸਿੱਖਾ ਰਾਤੀ ਇੰਨੀ ਸੇਵਾ ਕੀਤੀ, ਸਾਰੀਆਂ ਸਿੱਖ ਸੰਗਤਾਂ ਇੰਨੀਆਂ ਪ੍ਰਸੰਨ। ਕਹਿਣ ਲੱਗੇ ਗੁਰੂ ਦੀਆਂ ਸੰਗਤਾਂ ਦੀ ਸੇਵਾ ਕਰਨ ਵਾਲਿਆ, ਆਪਣੀ ਰਸਨਾ ਤੋਂ ਜੋ ਕਹੇਗਾ ਅੱਜ ਉਹੀ ਦਾਤ ਤੇਰੀ ਝੋੜੀ ਵਿੱਚ ਪਾਵਾਂਗਾ। ਮੰਗ ਜੋ ਮੰਗੇਗਾ, ਕੀ ਮੰਗਣ ਵਾਸਤੇ ਹੈ, ਕੀ ਲੈਣ ਵਾਸਤੇ ਹੈ। ਸਾਖੀ ਲੰਬੀ ਹੈ, ਮੁੱਕਦੀ ਗੱਲ। ਇਹਦੀ ਘਰ ਵੇਲੇ ਨੇ ਕਹਿ ਦਿੱਤਾ ਸੀ ਹੁਣ ਸਮਾਂ, ਸਾਈ ਜੀ ਸਤਿਗੁਰੂ ਤ੍ਰਿਠੇ ਨੇ, ਅਸੀਂ ਸੇਵਾ ਕੀਤੀ ਹੈ, ਸਤਿਗੁਰੂ ਤ੍ਰਿਠੇ ਨੇ, ਅੱਜ ਜੋ ਮੰਗਾਂਗੇ ਸਾਡੀ ਝੋਲੀ ਵਿੱਚ ਦਾਤ ਪੈ ਗਈ, ਪੁੱਤਰ ਦੀ ਦਾਤ ਮੰਗ ਲਈ। ਮਹਾਰਾਜ ਦੇ ਚਰਨਾਂ ਵਿੱਚ ਕਹਿਣ ਲੱਗੇ, ਮਹਾਰਾਜ ਔਲਾਦ ਨਹੀਂ, ਘਰ ਵਿੱਚ ਪੁੱਤਰ ਦੀ ਦਾਤ ਬਖਸ਼ੋ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਆਉਣ ਵਾਲਾ ਸਮਾਂ ਆਏਗਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਦਾ ਪਾਤਰ ਘਰ ਵਿੱਚ ਆਏਗਾ। ਹੁਣ ਵੇਖੋ ਇੱਥੋਂ ਤੱਕ ਅਸੀਂ ਮੰਗ ਮੰਗਦੇ। ਭਾਈ ਆਦਮ ਖਲੋ ਗਿਆ, ਕਹਿਣ ਲੱਗਾ ਮਹਾਰਾਜ ਤੁਸੀਂ ਆਪਣੀ ਰਸਨਾ ਤੋਂ ਕਹਿ ਦਿੱਤਾ, ਮੈਨੂੰ ਵਿਸ਼ਵਾਸ ਹੈ ਮੇਰੇ ਘਰ ਦੇ ਵਿੱਚ ਪੁੱਤਰ ਜ਼ਰੂਰ ਆਏਗਾ, ਪਰ ਕਹਿਣ ਲੱਗੇ ਇੱਕ ਹੋਰ ਬਖਸ਼ਿਸ਼ ਕਰ ਦਿਓ। ਪੁੱਛਿਆ ਉਹ ਕਿਹੜੀ, ਕਹਿਣ ਲੱਗੇ ਪੁੱਤਰ ਮਿਲੇ ਪਰ ਉਹ ਵੀ ਭਗਤੀ ਦੇ ਰੰਗ ਵਿੱਚ ਰੰਗਿਆ ਹੋਇਆ ਹੋਣਾ ਚਾਹੀਦਾ, ਤੁਹਾਡੀ ਬਖਸ਼ਿਸ਼ ਦਾ ਪਾਤਰ ਬਣੇ, ਸਿਮਰ ਤੇ ਸੇਵਾ ਵਾਲਾ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਹਿ ਸਿੱਖਾ, ਕਹਿਣ ਲੱਗੇ ਉਹਦਾ ਨਾਮ ਰੱਖੀ ਭਗਤੂ। ਕਹਿਣ ਲੱਗੇ ਇਕੱਲਾ ਨਾਮ ਹੀ ਭਗਤੂ ਨਹੀਂ ਹੋਏਗਾ, ਭਗਤੀ ਦੇ ਰੰਗ ਵਿੱਚ ਰੰਗਿਆ ਹੋਏਗਾ।
ਭਗਤੀ ਦਾ ਪੁਤਲਾ ਹੋਏਗਾ। ਮੇਰੇ ਕਹਿਣ ਦਾ ਇੰਨਾ ਕੁ ਭਾਵ ਗੁਰਮੁਖੋ, ਜਦੋਂ ਅਸੀਂ ਗੁਰੂ ਦੀ ਸੇਵਾ ਕਰਦੇ ਹਾਂ, ਸੰਗਤ ਦੀ ਸੇਵਾ ਕਰਦੇ ਹਾਂ, ਫਿਰ ਉਸ ਸੇਵਾ ਤੇ ਸਤਿਗੁਰੂ ਇੰਨਾ ਕੁ ਤਰੁੱਠਦੇ ਨੇ, ਫਿਰ ਸਾਨੂੰ ਇੱਕ ਦਾਤ ਮੰਗਣ ਦੀ ਲੋੜ ਨਹੀਂ। ਜਿਹੜੀ ਭਾਵਨਾ ਲੈ ਕੇ ਆਉਂਦੇ ਹਾਂ, ਉਹ ਸਾਡੀਆਂ ਸਾਰੀਆਂ ਭਾਵਨਾਵਾਂ ਸਤਿਗੁਰੂ ਪੂਰੀਆਂ ਕਰਦੇ ਨੇ। ਅੱਜ ਐਸੀ ਬਖਸ਼ਿਸ਼ ਹੁਕਮਨਾਮੇ ਦੇ ਵਿੱਚ ਮੇਰੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਕੀਤੀ, ਸਿੱਖਾ ਆ ਫਿਰ ਤੈਨੂੰ ਗੁਰੂ ਦੀ ਬਖਸ਼ਿਸ਼ ਲੈਣੀ ਹੈ ਤੇ ਤੈਨੂੰ ਢੰਗ ਦੱਸੀ। ਕਿਹੜਾ ਢੰਗ ਦੱਸਿਆ? ਕਹਿਣ ਲੱਗੇ ਹਸਤੀ ਸਿਰ ਜੋ ਅੰਕੁਸ਼ ਹੈ। ਹਸਤੀ ਕਹਿੰਦੇ ਨੇ ਹੱਥ ਨੂੰ, ਹਾਥੀ ਨੂੰ। ਅੰਕੁਸ਼ ਕਹਿੰਦੇ ਨੇ ਇੱਕ ਲੋਹੇ ਦੀ ਰਾੜ ਹੁੰਦੀ, ਉਹਦਾ ਅੱਗੋਂ ਮੂੰਹ ਬੜਾ ਤਿੱਖਾ ਹੁੰਦਾ। ਜਿਹੜਾ ਮਹਾਵਤ ਹਾਥੀ ਨੂੰ ਚਲਾਉਣ ਵਾਲਾ ਹੈ ਨਾ, ਹਾਥੀ ਨੂੰ ਸਾਂਭਣ ਵਾਲਾ, ਉਹਨੇ ਆਪਣੇ ਹੱਥ ਵਿੱਚ ਉਹ ਅੰਕੁਸ਼ ਕੁੰਡਾ ਫੜਿਆ ਹੁੰਦਾ, ਤੇ ਜਦੋਂ ਹਾਥੀ ਬੇਕਾਬੂ ਹੁੰਦਾ ਉਹਦੇ ਸਿਰ ਵਿੱਚ ਕੁੰਡਾ ਮਾਰਦਾ, ਜਾਂ ਉਹਨੂੰ ਜਿੱਥੇ ਲਿਜਾਣਾ ਚਾਹੁੰਦਾ ਉਹਨੂੰ ਉਸ ਇਸ਼ਾਰੇ ਦੇ ਨਾਲ ਲੈ ਕੇ ਜਾਂਦਾ, ਉਸ ਅੰਕੁਸ਼ ਦੇ ਨਾਲ, ਉਸ ਕੁੰਡੇ ਦੇ ਨਾਲ। ਭਾਵ ਜਿਵੇਂ ਇੱਕ ਮਹਾਵਤ ਅੰਕੁਸ਼ ਮਾਰ ਮਾਰ ਕੇ ਹਾਥੀ ਕੋਲੋਂ ਕੰਮ ਕਰਾਉਂਦਾ, ਪਰ ਹੈਰਾਨਗੀ ਦੀ ਗੱਲ ਹਾਥੀ ਆਪਣੇ ਮਾਲਕ ਦੀਆਂ ਸੱਟਾਂ ਸਹਿੰਦਾ ਹੈ, ਪਰ ਮਾਲਕ ਦੀ ਸੇਵਾ ਵੱਲੋਂ ਮੁੱਖ ਨਹੀਂ ਮੋੜਦਾ। ਜਿੱਧਰ ਉਹਦਾ ਮਾਲਕ ਮੋੜਨਾ ਚਾਹੁੰਦਾ, ਜੋ ਕਰਾਉਣਾ ਚਾਹੁੰਦਾ, ਉਹ ਉਹਦੀ ਸੇਵਾ ਕਰਦਾ। ਕਹਿਣ ਲੱਗੇ ਸਿੱਖਾ, ਇਸੇ ਤਰ੍ਹਾਂ ਤੂੰ ਗੁਰੂ ਦੀ ਸੇਵਾ ਕਰਿਆ ਕਰ। ਗੁਰੂ ਭਾਵੇਂ ਤੈਨੂੰ ਮਿੱਠਾ ਬੋਲਣ, ਭਾਵੇਂ ਤੈਨੂੰ ਝਿੜਕਣ, ਭਾਵੇਂ ਦੁੱਖ ਦੇਣ, ਸੁੱਖ ਦੇਣ, ਤੂੰ ਗੁਰੂ ਦੀ ਸੇਵਾ ਸੁੱਖ ਦੁੱਖ ਸਹਿ ਕੇ ਕਰੀ ਜਾਈ। ਕਹਿਣ ਲੱਗੇ ਜਿਵੇਂ

ਪਰ ਕੰਮ ਕਰਦੀ ਜੋ ਮਾਲਕ ਇਹਦੇ ਕੋਲ ਕਰਫੜਾ ਜਾਂਦਾ। ਸਿਰ ਵਿੱਚ ਸੱਟਾਂ ਖਾ ਕੇ ਮਾਲਕ ਦੀ ਸੇਵਾ ਕਰਦੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਸਿੱਖਾ ਇਸੇ ਤਰ੍ਹਾਂ ਤੂੰ ਗੁਰੂ ਦੀ ਸੇਵਾ ਕਰਿਆ ਕਰ, ਹਾਥੀ ਦੀ ਤਰ੍ਹਾਂ, ਐਰਣ ਦੀ ਤਰ੍ਹਾਂ ਆਪਣਾ ਮਨ ਤਨ ਆਗੇ ਰੱਖ ਕੇ ਉਬੀ ਸੇਵ ਕਰ। ਉਬੀ ਦੇ ਅਰਥ ਨੇ ਸੁਚੇਤ ਹੋ ਕੇ, ਵਿਸਲੇ ਪਾਣ ਨਾਲ ਨਹੀਂ, ਸੁਚੇਤ ਹੋ ਕੇ ਸ਼ਰਧਾ ਭਾਵਨਾ ਨਾਲ ਗੁਰੂ ਦੀ ਸੇਵਾ ਕਰ। ਤੇ ਪੁੱਛਿਆ ਜੀ ਫਿਰ ਮਿਲੇਗਾ ਕੀ? ਕਹਿਣ ਲੱਗੇ ਇਉਂ ਗੁਰਮੁਖ ਆਪ ਨਿਵਾਰ ਗਏ ਸਭ ਰਾਜ ਸ੍ਰਿਸ਼ਟ ਕਰ ਲਏ। ਕਹਿਣ ਲੱਗੇ ਇਸ ਤਰ੍ਹਾਂ ਮਨ ਨੂੰ ਤੇ ਤਨ ਨੂੰ ਗੁਰੂ ਦੇ ਅਰਪਣ ਕਰਕੇ ਸੇਵਾ ਕਰੇਗਾ, ਸਾਰੀ ਸ੍ਰਿਸ਼ਟੀ ਦਾ ਰਾਜ ਭਾਗ ਵੀ ਤੇਰੇ ਚਰਨਾਂ ਵਿੱਚ ਆਣ ਕੇ ਰੋਲ ਜਾਏਗਾ, ਖਲੋ ਜਾਏਗਾ। ਨਾਨਕ ਗੁਰਮੁਖ ਬੂਝੀਏ ਜਾਂ ਆਪੇ ਨਜ਼ਰ ਕਰੇ। ਪਰ ਇਹ ਸਮਝ ਉਹਨੂੰ ਆਉਂਦੀ ਜੇ ਜਿਹੜਾ ਗੁਰਮੁਖ ਬਣਦਾ, ਜਿਹੜਾ ਗੁਰੂ ਵੱਲ ਮੁੱਖ ਕਰਕੇ ਚੱਲਦਾ, ਗੁਰੂ ਦੇ ਬਚਨਾਂ ਨੂੰ ਮੰਨਦਾ, ਬਾਣੀ ਨੂੰ ਪੜ੍ਹਦਾ ਸੁਣਦਾ। ਮਹੱਲਾ ਤੀਜਾ, ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ। ਜਿਹੜੇ ਗੁਰੂ ਵਾਲੇ ਬਣਦੇ ਨੇ, ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ, ਉਹ ਪ੍ਰਵਾਨ ਗਿਣੇ ਜਾਂਦੇ ਨੇ ਵਾਹਿਗੁਰੂ ਦੇ ਘਰ ਦੇ ਵਿੱਚ, ਕਿਉਂਕਿ ਨਾਮ ਤੋਂ ਸੱਖਣਾ ਬੰਦਾ ਉਹ ਵਾਹਿਗੁਰੂ ਦੇ ਘਰ ਦੇ ਵਿੱਚ ਕੋਈ ਗਿਣਤੀ ਨਹੀਂ ਜੀ, ਉਹਦਾ ਕੋਈ ਵਾਲੀ ਵਾਸ ਨਹੀਂ। ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਨੂੰ ਹੀ ਪਰਮਾਤਮਾ ਆਪਣੇ ਘਰ ਦੇ ਵਿੱਚ ਥਾਂ ਬਖਸ਼ਦਾ। ਨਾਨਕ ਕੁੱਲ ਉਧਾਰ ਹੈ ਆਪਣਾ ਦਰਗਾਹ ਪਾਵੈ ਮਾਣ। ਸਿਮਰਨ ਕਰਨ ਵਾਲਾ ਕੱਲਾ ਆਪਣਾ ਭਲਾ ਨਹੀਂ ਕਰਦਾ, ਨਾਨਕ ਕੁੱਲ ਉਧਾਰੇ ਆਪਣਾ, ਆਪਣੇ ਕੁਲਾਂ ਦਾ ਵੀ ਉਧਾਰ ਕਰ ਦਿੰਦਾ। ਭਗਤ ਜਨਾ ਕਿ ਇੱਕੀ ਕੁੱਲ ਉਧਾਰੇ, ਜਿਹੜੇ ਭਗਤ ਜਨ ਬੰਦਗੀ ਕਰਨ ਵਾਲੇ ਨੇ ਨਾ, ਇੱਕੀ ਕੁਲਾਂ ਦਾ ਪਾਰ ਉਤਾਰਾ ਕਰ ਦਿੰਦੇ। ਇੱਕੀ ਕੁਲਾਂ ਦਾ ਸਾਡੇ ਸਿੱਖ ਵਿਦਵਾਨਾਂ ਨੇ ਖੁਲਾਸਾ ਕੀਤਾ, ਸੱਤ ਕੁੱਲਾਂ ਨਾਨਕਿਆਂ ਦੀਆਂ, ਸੱਤ ਕੁੱਲਾਂ ਦਾਦਕਿਆਂ ਦੀਆਂ ਤੇ ਸੱਤ ਕੁੱਲਾਂ ਆਪਣੀਆਂ। ਇੱਕੀ ਕੁੱਲਾਂ ਦਾ ਪਾਰ ਉਤਾਰਾ ਸਿਮਰਨ ਕਰਨ ਵਾਲਾ ਕਰ ਜਾਂਦਾ ਹੈ। ਅੱਗੇ ਮਹਾਰਾਜ ਜੀ ਨੇ ਪੌੜੀ ਵਿੱਚ ਜ਼ਿਕਰ ਕੀਤਾ, ਗੁਰਮੁਖ ਸਖੀਆਂ ਸਿੱਖ ਗੁਰੂ ਮਿਲ ਆਈਆਂ। ਜਿਹੜੀਆਂ ਸੰਗਤ ਵਿੱਚ ਆਣ ਕੇ ਗੁਰਮੁਖ ਪਿਆਰੀਆਂ ਰੂਹਾਂ ਬੈਠਦੀਆਂ ਨੇ, ਸਤਿਗੁਰੂ ਉਹਨਾਂ ਨੂੰ ਆਪਸ ਵਿੱਚ ਇਕੱਠਾ ਕਰਦੇ ਨੇ, ਉਪਦੇਸ਼ ਬਖਸ਼ਿਸ਼ ਕਰਦੇ ਨੇ। ਇੱਕ ਸੇਵਕ ਗੁਰਪਾਸ, ਇੱਕ ਗੁਰਕਾਰ ਲਾਈਆਂ ਉਹਨਾਂ ਨੂੰ, ਫਿਰ ਮਹਾਰਾਜ ਜੀ ਬਖਸ਼ਿਸ਼ ਕਰਕੇ ਆਪਣੀ ਸੇਵਾ ਵਿੱਚ, ਸਿਮਰਨ ਵਿੱਚ ਉਹਨਾਂ ਨੂੰ ਲਾਉਂਦੇ ਨੇ, ਉਹਨਾਂ ਤੇ ਬਖਸ਼ਿਸ਼ ਕਰਦੇ ਨੇ, ਇਹ ਕੰਮ ਕਰਵਾਉਂਦੇ ਨੇ, ਸਿਮਰਨ ਤੇ ਸੇਵਾ ਦੀ ਦਾਤ ਬਖਸ਼ਦੇ ਨੇ। ਜਿਨ੍ਹਾਂ ਗੁਰ ਪਿਆਰਾ ਮਨ ਚਿੱਤ ਤਿੰਨਾਂ ਭਾਉ ਗੁਰੂ ਦੇਵਾਈਆਂ, ਜਿਨ੍ਹਾਂ ਨੂੰ ਗੁਰੂ ਪਿਆਰਾ ਲੱਗਦਾ ਹੈ, ਭਾਵ ਇੱਕ ਤਾਂ ਹੁੰਦਾ ਨਾ ਬੱਧਾ ਚੱਟੀ ਸੇਵਾ ਕਰਨੀ, ਇੱਕ ਦੂਜੇ ਨੂੰ ਵੇਖ ਕੇ ਵੀ ਫਲਾਣਾ ਕਰੇ ਮੈਂ ਵੀ ਕਰਾਂ, ਫਲਾਣਾ ਸਿਮਰਨ ਕਰਾਂ ਮੈਂ, ਨਹੀਂ ਉਹਦੇ ਨਾਲ ਨਹੀਂ, ਅੰਦਰ ਪਿਆਰ ਸਨੇਹ, ਜਿਨ੍ਹਾਂ ਦਾ ਗੁਰੂ ਦੇ ਪ੍ਰਤੀ ਪਿਆਰ ਹੈ ਸਨੇਹ ਹੈ, ਤਿੰਨਾਂ ਭਾਉ ਗੁਰੂ ਦਿਵਾਈਆਂ, ਉਹਨਾਂ ਨੂੰ ਫਿਰ ਪਰਮਾਤਮਾ ਦੀ ਬਖਸ਼ਿਸ਼ ਰਹਿਮਤ ਮਿਲਦੀ। ਗੁਰਸਿੱਖਾ ਇੱਕੋ ਪਿਆਰ, ਗੁਰਮਿੱਤਾ ਪੁੱਤਾ ਭਾਈਆਂ। ਗੁਰੂ ਕਦੀ ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਇਹ ਨਹੀਂ ਕਹਿੰਦਾ ਵੀ ਇਹ ਮੇਰਾ ਪੁੱਤ ਇਹਨੂੰ ਮੈਂ ਜ਼ਿਆਦਾ ਦੇਵਾਂ, ਆਹ ਮੇਰਾ ਸਿੱਖ ਇਹਨੂੰ ਮੈਂ ਘੱਟ ਦੇਵਾਂ, ਆਹ ਮੇਰਾ ਦੁਸ਼ਮਣ ਮੈਂ ਇਹਦੇ ਤੇ ਬਖਸ਼ਿਸ਼ ਕਰੀ, ਨਹੀਂ, ਗੁਰੂ ਸਭਨਾ ਦਾ ਭਲਾ ਮਨਾਇਆ, ਭਾਵੇਂ ਪੁੱਤਰ ਹੋਵੇ ਭਾਵੇਂ ਸਿੱਖ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਇਤਿਹਾਸ ਪੜ੍ਹ ਕੇ ਵੇਖੋ ਗੁਰਮੁਖੋ, ਉਹਨਾਂ ਨੇ ਤੇ ਆਪਣੇ ਪੁੱਤਰਾਂ ਨਾਲੋਂ ਵੱਧ ਸਨਮਾਨ ਆਪਣੇ ਸਿੱਖਾਂ ਦਾ ਕੀਤਾ ਜੀ। ਖੈਰ ਮਹਾਰਾਜ ਕਹਿੰਦੇ ਗੁਰਸਿੱਖਾ ਇੱਕੋ ਪਿਆਰ, ਗੁਰਮਿੱਤਾ ਪੁੱਤਾ ਭਾਈਆ, ਗੁਰ ਸਤਿਗੁਰੂ ਬੋਲੋ ਸਭ, ਗੁਰ ਆਖ ਗੁਰੂ ਜਿਵਾਈਆਂ। ਮਹਾਰਾਜ ਕਹਿਣ ਲੱਗੇ ਸਾਰੇ ਸਿੱਖਾਂ ਨੂੰ, ਕਹਿੰਦੇ ਨੇ ਗੁਰੂ ਗੁਰੂ ਬੋਲਿਆ ਕਰੋ, ਗੁਰੂ ਨੂੰ ਧੰਨ ਆਖਿਆ ਕਰੋ, ਗੁਰੂ ਦੇ ਚਰਨਾਂ ਵਿੱਚ ਸੇਵਾ ਸਿਮਰਨ ਕਰਿਆ ਕਰੋ, ਗੁਰੂ ਆਪ ਮਹਾਨ ਹੈ, ਜਿਹੜਾ ਗੁਰੂ ਨੂੰ ਧੰਨ ਕਹਿੰਦਾ ਉਹ ਵੀ ਮਹਾਨ ਬਣ ਜਾਂਦਾ। ਸਤਿਗੁਰੂ ਕਿਰਪਾ ਕਰੋ, ਤੁਸੀਂ ਵੱਡਿਆਂ ਭਾਗਾਂ ਵਾਲੇ, ਜਿੱਥੇ ਗੁਰੂ ਦੀ ਸੰਗਤ ਕਰਦੇ ਹੋ ਉੱਥੇ ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਵੀ ਕਰਦੇ, ਗੁਰੂ ਕੇ ਬਿਲਡਿੰਗਾਂ ਵਾਸਤੇ ਵੀ ਤਨ ਮਨ ਧੰਨ ਦੇ ਨਾਲ ਸੇਵਾਵਾਂ ਕਰ ਰਹੇ ਹੋ, ਬਸ ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ, ਸਾਰੀਆਂ ਬਖਸ਼ਾਂ ਮਹਾਰਾਜ ਦੀਆਂ ਜ਼ਰੂਰ ਮਿਲਣਗੀਆਂ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਉਹ ਵਿਚਾਰਾਂ ਕਰਦੇ ਹੋਣ ਜਾਂ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ, ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਾਹਿਬ ਸੇਤੀ ਮਨ ਵਜੀਆ, ਵਧਾਈਆ ਰਾਗ ਰਤਨ ਪਰਿਵਾਰ ਭਰੀਆ, ਸ਼ਬਦ ਗਾਵਣਿਆ ਆਈਆਂ ਸ਼ਬਦ ਉਤਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ, ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ, ਅੰਗੀਕਾਰੋ ਖੜ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਵਰਾ ਸਵਾਮੀ ਸੋ ਕਮਨ ਵਸਾਰ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੈ ਸਦਾ ਸਭ ਸਲਾਹ, ਤੇਰੇ ਨਾਮ ਮਨ ਵਸਾਵੈ, ਨਾਮ ਜਿਨ ਕਾ ਮਨ ਵਸਿਆ ਬਾਜੀ ਸਬਦ ਘਨੇਰੇ ਕਾਹੇ ਨਾਨ, ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ, ਕਰ ਸਾਂਸ ਮਨਾਇਆ ਵਸਿਆ ਜਿਨ ਇੱਛਾ ਸਭ ਪੁਜਾਈਆ, ਸਦਾ ਗੁਰਮਾਨ ਕੀਤਾ ਗੁਰੂ ਵਿਟੋ ਜਿਸ ਦਿਆ ਵਡਿਆਈਆ, ਕਾਹੇ ਨਾਨ ਸੁਣੋ ਸੰਤੋ ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਬਾਜੀ ਪੰਚ ਸਬਤ।

ਕਰ ਸੁਭਾਗੇ ਕਰ ਸੁਭਾਗੇ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਤੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰਾਨ ਹਦ ਵਾਜੇ ਆਨੰਦ ਸਨਾਵਟ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਬਨੀਰ ਕਹਿ ਤੇ ਪਵ ਸਤਿਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤ ਤੁਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦਾਈ ਦਾਇਆ ਕਿਲ ਸਗਲ ਜਗਤ ਚੰਗਿਆਈ ਆਬਰਿਆਹੀ ਆਵਾ ਚਿਤਰ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗੈਮ ਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਜੀ ਕੀ ਫਤਿਹ।
1: ਔਰ ਸਤਿਕਾਰਯੋਗ ਸਾਧ ਜੀ ਮਹਾਰਾਜ ਬਖਸ਼ਿਸ਼ ਕੀਤੀ ਆਪ ਸੰਗਤ ਨੇ ਅੰਮ੍ਰਿਤ ਤੋਂ ਲੈ ਕੇ ਬੜੀ ਸ਼ਰਧਾ ਭਾਵਨਾ ਸਹਿਤ ਮਹਾਰਾਜ ਨਿੱਕੀ ਕੋਤੇ ਬੈਠ ਕੇ ਪੁੱਤਰ ਗੁਰਬਾਣੀ ਆਸਾ ਕੇ ਵਾਦ ਸੰਪੂਰਨ ਕੀਤੇ ਸਾਨੂੰ ਕੀਤੇ ਨੇ। ਪਰੰਤੂ ਅੱਜ ਹੁਕਮਨਾਮੇ ਦੀ ਕਥਾ ਵਿਚਾਰ ਦੋਵਾਂ ਵੀ ਸਾਨੂੰ ਕੀਤੀ ਹੈ। ਅਰਦਾਸ ਸਾਲ ਦੀਆਂ ਭਰੀਆਂ ਨੇ ਮਾਰੇ ਬਖਸ਼ੇ ਪਿੱਤਰ ਗੁਰੂ ਨੇ ਸਾਨੂੰ ਕੀਤੇ ਹਨ। ਸੁਸ਼ਾਸ ਸਿੰਘ ਰਾਜ ਸਵਾਸ ਮੈਂ ਗੁਰੂ ਸਾਹਿਬਾਂ ਨੇ ਆਪ ਗੁਰੂ ਖਾਤਾ ਨੂੰ ਬਖਸ਼ਿਸ਼ ਕੀਤਾ ਹੈ। ਵਾਸਾ ਸਿੰਘ ਜੀ ਆਪ ਸਿੰਘ ਤੁਹਾਨੂੰ ਪਤਾ ਹੈ ਕਿ ਹਰ ਰੋਜ਼ ਜੜੀਵਾਰ ਸਹਿਜ ਪਾਠ ਹੋ ਰਹੇ ਨੇ, ਆਪਣੇ ਸਰਵ ਕਰਨੇ ਨੇ। ਸੋ ਬੇਅੰਤ ਪਰਿਵਾਰ ਜੋ ਕਰਨ ਜੋ ਸਹਿਜ ਪਾਠ ਕਰ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਭਾਈ ਰਜਿੰਦਰ ਸਿੰਘ ਮੰਗਰ ਦੇ ਨਾਲ ਸੈਕਟਰੀ ਸਾਹਿਬ ਨਾਲ ਸੰਪਰਕ ਕਰਕੇ ਉਹਨਾਂ ਨੂੰ ਆਪਣਾ ਨਾਂ ਨੰਬਰ ਦੇ ਕੇ ਅਤੇ ਅਸਮਰ ਕਰੋ ਤਾਂ ਕਿ ਤੁਹਾਡੇ ਜੋ ਤੁਸੀਂ ਸਹਿਜ ਪਾਠ ਕਰ ਰਹੇ ਹੋ ਸਾਰਿਆਂ ਨੂੰ ਇਕੱਠੇ ਇੱਕੋ ਦਿਨ ਜਦੋਂ ਭੋਗ ਪੈਣੇ ਨੇ ਆਪ ਸੂਟ ਕੀਤਾ ਜਾਏ, ਉਹਦੇ ਮੁਤਾਬਕ ਸਾਰਿਆਂ ਦੇ ਇਕੱਠੇ ਸਾਰੇ ਪ੍ਰੋਗਰਾਮ ਹੋ ਜਾਣਗੇ। ਸੋ ਭਾਈ ਸਾਹਿਬ ਨਾਲ ਜ਼ਰੂਰ ਸੰਪਰਕ ਕਰੋ। ਸਤਿ ਸੰਗਤ ਜੀ, ਉਹਨਾਂ ਦਾ ਨੰਬਰ ਹੈ 408-712-4145, 408-712-4145। ਸੋ ਸਤਿ ਸੰਗਤ ਜੀ, ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਦੇਖਦੇ ਹੋ ਕਿ ਜੋ ਨਾਰਥ ਆਰ ਸਾਊਥ ਆਰ ਡਬਲ ਬਿਲਡਿੰਗਾਂ ਬਣ ਰਹੀਆਂ ਨੇ ਉਹ 'ਚ ਬੇਅੰਤ ਖਰਚਾ ਹੋ ਰਿਹਾ ਹੈ। ਬਾਕੀ ਸਾਧ ਸੰਗਤ ਜੀ ਸੰਗਤਾਂ ਨੇ ਆਪਣਾ ਦਸਾਂ ਸਫ਼ਰ ਕਰਦੇ ਹੋਇਆਂ ਬੇਅੰਤ ਮਾਇਆ ਗੁਰੂ ਘਰ ਭੇਟਾ ਕੀਤੀ ਹੈ। ਸੋ ਵਡਭਾਗੀ ਹਨ ਆਪ ਸਤ ਸੰਗਤ ਜਿਹਨਾਂ ਨੇ ਅਜੇ ਤੱਕ ਆਪਣਾ ਦਸਾਂ ਸਫ਼ਲ ਨਹੀਂ ਕੀਤਾ। ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਗੁਰੂ ਘਰ ਮਾਇਆ ਭੇਟਾ ਕਰਕੇ ਆਪਣੀ ਕਮਾਈ ਸਫ਼ਲ ਕਰੋ ਜੀ। ਹੋਰ ਸਤ ਸੰਗਤ ਜੀ, ਆਪ ਸੰਗਤਾਂ ਨੂੰ ਬੇਨਤੀ ਹੈ ਕਿ 9 ਜੁਲਾਈ ਨੂੰ ਹੈ ਸ਼ਹੀਦੀ ਭਾਈ ਮਨੀ ਸਿੰਘ ਜੀ ਦੀ, ਜਿਨ੍ਹਾਂ ਨੇ ਸਾਡੇ ਵਾਸਤੇ ਗੁਰੂ ਦੀ ਸ਼ਾਨ ਵਾਸਤੇ ਜੋ ਕੁਰਬਾਨੀ ਦਿੱਤੀ ਹੈ ਉਹਨਾਂ ਨੂੰ ਅਸੀਂ ਸਾਰੇ 9 ਤਰੀਕ ਨੂੰ ਹਾਜ਼ਰੀਆਂ ਭਰ ਕੇ ਉਹਨਾਂ ਨੂੰ ਅਸੀਂ ਸ਼ਰਧਾਂਜਲੀਆਂ ਭੇਟ ਕਰੀਏ, ਉਹਨਾਂ ਦੀ ਬਖਸ਼ਿਸ਼ ਦਾਤ ਨੂੰ ਯਾਦ ਕਰੀਏ। ਸਤਿ ਸੰਗਤ ਜੀ, 9 ਜੁਲਾਈ ਨੂੰ ਹੈ ਸੰਗਰਾਂਦ, ਸਾਵਣ ਦੇ ਮਹੀਨੇ ਦੀ ਆਪ ਸੰਗਤ ਨੇ ਹਾਜ਼ਰੀਆਂ ਭਰਨੀ, ਨਵੇਂ ਮਹੀਨੇ ਜੀਆਂ ਕਰਨਾ ਅਤੇ ਮਹੀਨੇ ਸੁੱਖ ਸ਼ਾਂਤੀ ਸਾਰਾ ਮਿਲ ਕੇ ਅਰਦਾਸ ਵੀ ਕਰਨੀ ਹੈ। ਸੋ ਸਤਿ ਸੰਗਤ ਜੀ, 9 ਜੁਲਾਈ ਤੋਂ ਲੈ ਕੇ 17 ਤੱਕ ਫ੍ਰੀ ਗੁਰਮਤਿ ਕੈਂਪ ਹੋ ਰਿਹਾ ਬੱਚਿਆਂ ਦਾ, ਜਿਨ੍ਹਾਂ ਦੀ ਉਮਰ ਹੋਣੀ ਚਾਹੀਦੀ 6 ਤੋਂ ਲੈ ਕੇ 15 ਤੱਕ। ਸੋ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ 13 ਤੋਂ ਲੈ ਕੇ 17 ਤੱਕ ਜੁਲਾਈ ਵਿੱਚ ਜੋ ਗੁਰਮਤਿ ਕੈਂਪ ਹੋ ਰਿਹਾ ਬੱਚਿਆਂ ਦਾ, ਉਹਦੇ ਵਿੱਚ ਆਪਣੇ ਬੱਚਿਆਂ ਦੇ ਨਾਮ ਦਾਖਲ ਕਰਵਾ ਕੇ ਇਸ ਸਮੇਂ ਜ਼ਰੂਰ ਲਾਭ ਉਠਾਉਣ ਦੇ ਯਤਨ ਕਰੋ ਤਾਂ ਕਿ ਬੱਚਿਆਂ ਨੂੰ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਇਸ ਦੇ ਵਾਸਤੇ ਜ਼ਰੂਰ ਆਪ ਰਹਿਨਮਾਈ ਕਰ ਸਕਦੇ ਹੋ। ਸਤਿ ਸ੍ਰੀ ਜੁਲਾਈ 24 ਨੂੰ ਹੈ ਮੀਰੀ ਪੀਰੀ ਦਿਵਸ, ਜਦੋਂ ਕਿ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਨੇ ਮੀਰੀ ਪੀਰੀ ਦੇ ਦੋ ਤਲਵਾਰਾਂ ਪਹਿਨ ਕੇ ਇਹ ਸੰਬੋਧਨ ਕੀਤਾ ਸੀ ਕਿ ਤਲਵਾਰ ਤੋਂ ਬਿਨਾਂ ਇਹਦੀ ਜ਼ਿੰਦਗੀ ਹੈ ਇਹ ਵੀ ਅਧੂਰੀ ਹੈ। ਤਾਂ ਉਹਨਾਂ ਨੇ ਸਾਨੂੰ ਇਹ ਸੂਚ ਕੀਤਾ, ਅਸੀਂ ਵੀ ਉਹਨਾਂ ਦੇ ਪਾਇਆ ਪੂਰੇ ਚੜ੍ਹਨ ਦੀ ਕੋਸ਼ਿਸ਼ ਕਰੀਏ। ਸਤਿ ਸੰਗਤ ਜੀ, 7 ਨੂੰ ਹੈ ਪ੍ਰਕਾਸ਼, ਸ੍ਰੀ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਦਾ, ਉਸ ਦਿਨ ਸਾਰੀਆਂ ਸੰਗਤਾਂ ਹਾਜ਼ਰੀਆਂ ਭਰੋ ਅਤੇ ਗੁਰੂ ਦੇ ਬਖਸ਼ਿਸ਼ ਦਾ ਧੰਨਵਾਦ ਕਰੀਏ। 8 ਨੂੰ ਹੈ ਮੋਰਚਾ ਗੁਰੂ ਘਰ ਬਾਗ, ਜਿੱਥੇ ਗੁਰਸਿੱਖੀ ਵਾਸਤੇ ਗੁਰਸਿੱਖਾਂ ਨੇ ਉਸ ਸਮੇਂ ਦਿਆਂ ਨੇ ਮੋਰਚਾ ਲਾ ਕੇ ਜੋ ਗੁਰਸਿੱਖੀ ਦੇ ਅਸਤਾਂ ਤੁਹਾਨੂੰ ਕਾਇਮ ਰੱਖਣ ਵਾਸਤੇ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਜ਼ਰੂਰ ਯਾਦ ਕਰੀਏ। ਔਰ ਸਤਸੰਗ ਜੀ ਭਾਈ ਸਾਹਿਬ ਤਿਆਰ ਨੂੰ ਸਹਿਤ ਪ੍ਰਣਾਮ ਕਰਨੀ ਸਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੇ ਹੋ। ਆਓ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 588 ਤੋਂ ਅੱਜ ਅੱਗੇ ਆਪਾਂ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ ਜੀ। 588 ਅੰਗ ਤੋਂ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ।

ਪਾਈ। ਸਤਿਗੁਰ ਮਿਲੈ ਤਾਂ ਨਿਰਮਲ ਹੋਵੈ, ਹਰ ਨਾਮੂ ਮਨ ਵਸਾਇ। ਨਾਨਕ ਨਾਮ ਧਿਆਇਆ ਸੁਖ ਦਾਤਾ, ਦੁਖ ਵਿਸਰਿਆ ਸਹਿਜ ਸੁਭਾਇ। ਪੌੜੀ ਜਿਨ ਜਗ ਜੀਵਨ ਉਪਦੇਸਿਆ, ਤਿਸ ਗੁਰ ਕਾ ਹੋਂ ਸਦਾ ਘੁਮਾਇਆ। ਤਿਸ ਗੁਰ ਕਾ ਹੋਂ ਖੰਨੀਐ, ਜਿਨ ਮਧੂਸੂਦਨ ਹਰ ਨਾਮ ਸੁਣਾਇਆ। ਤਿਸ ਗੁਰ ਕਾ ਹੋਂ ਵਾਰਣੈ, ਜਿਨ ਹੋਮੈ ਬਿਖ ਸਭ ਰੂਗ ਗਵਾਇਆ। ਤਿਸ ਸਤਿਗੁਰ ਕਉ ਵੱਡ ਪੁੰਨ ਹੈ, ਜਿਨ ਅਵਗਣ

ਮੁਖ ਮਸਤਕ ਭਾਗ ਲਿਖ ਪਾਇਆ। ਸਲੂਕ ਮਹੱਲਾ ਤੀਜਾ। ਭਗਤ ਕਰਹਿ ਮਰ ਜੀਵੜੇ, ਗੁਰਮੁਖ ਭਗਤ ਸਦਾ ਹੋਏ। ਉਹਨਾਂ ਕਉ ਤੁਰਬਕ ਭਗਤ

पौड़ी, हर इको दाता सेवी है, हर इक त्याई है, हर इको दाता मंगी है, मन

ਧਨ ਧਨ ਸੋ ਗੁਰਸਿੱਖ ਕਹੀਐ ਜੋ ਸਤਿਗੁਰ ਚਰਣੀ ਜਾਏ ਪਿਆ। ਧਨ ਧਨ ਸੋ ਗੁਰਸਿੱਖ ਕਹੀਐ ਜਿਨ ਹਰ ਨਾਮਾ ਮੁਖ ਰਾਮ ਕਹਿਆ। ਧਨ ਧਨ ਸੋ ਗੁਰਸਿੱਖ ਕਹੀਐ ਜਿਸ ਹਰ ਨਾਮ ਸੁਣਿਐ ਮਨ ਅਨੰਦ ਭਇਆ। ਧਨ ਧਨ ਸੋ ਗੁਰਸਿੱਖ ਕਹੀਐ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਤਿਸ

ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾਂ ਪ੍ਰਤੀ ਪਿਆਰ ਸਹਿਤ ਗੁਰੂ ਚਰਨਾਂ ਅੰਦਰ ਸੁਭਾਏਮਾਨ ਹੋ ਕਰਕੇ, ਘਰਾਂ ਵਿੱਚ ਸੁਭਾਏਮਾਨ ਹੋ ਕਰਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰ ਲੈਣ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਸਤਿਗੁਰੂ ਜੀ ਬਖਸ਼ਿਸ਼ ਕਰਕੇ ਨਿਵਾਜਨ। ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤ ਦੇ ਹਿਰਦਿਆਂ ਵਿੱਚ ਸਤਿਗੁਰੂ ਜੀ ਵਸਾਣ। ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ। ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਭੁੱਲਾਂ ਨਾ ਚਿਤਾਰਦੇ। ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵੱਡੀ ਵਡਾਇਆ ਪਾਰ ਤੇਰਾ ਮਰਤਬਾ ਰੰਗ ਪਰੰਗ ਨੇ ਨਾ ਜਾਪਣ ਕਰਤਬਾ ਜੀ ਅੰਦਰ ਜੀਓ ਸਭ ਕੇ ਜਾਣ ਲਾ ਸਭ ਕੇ

0: ਪੜਾਇਆ ਪਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾ ਤੁਧ ਆਗੈ ਬਿਨ ਵਰਤਾ
1: ਸਰੂਪ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਲ ਸਰਾਜ ਦੋਇ ਦਾਈ ਦਾਇਆ ਖੇਲੇ ਸਗਲ ਜਗਤ

0: ਕੋਟਾਨ ਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਕਿਰਪਾ ਮਿਹਰਾਮਤ ਸਦਕਾ ਗੁਰੂ ਚਰਨਾਂ ਦੀ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ। ਸਮੁੱਚੇ ਪ੍ਰਬੰਧ ਦਾ ਧੰਨਵਾਦ ਹੈ ਔਰ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਬੜੀ ਪਿਆਰ ਦੇ ਨਾਲ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਇਸ ਵੇਲੇ ਤੱਕ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਪਾਵਨ ਵਿਸਾਖੀ ਦਾ ਦਿਹਾੜਾ ਔਰ ਖਾਲਸਾ ਸਾਧਨਾ ਦਿਵਸ ਨੂੰ ਮਨਾਉਂਦਿਆਂ ਹੋਇਆਂ ਗੁਰੂ ਕੇ ਚਰਨਾਂ ਦੀ ਹਾਜ਼ਰੀ ਭਰ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਕਿਰਪਾ ਕਰਨਾ ਆਪ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਅਰੋਗਤਾ ਨਾਮ ਬਾਣੀ ਨਾਲ ਸਤਿਗੁਰੂ ਪਿਆਰ ਬਖਸ਼ਿਸ਼ ਕਰਨ। ਸੋ ਇੰਨੀ ਸੇਵਾ ਪ੍ਰਵਾਨ ਕਰ ਲੈਣੀ ਕੱਲ੍ਹ ਸਵੇਰੇ 7 to 9 ਤੱਕ ਆਸਾ ਕੀ ਵਾਰ ਦੀ ਕੀਰਤਨ ਦੀ ਹਾਜ਼ਰੀ ਹੈ ਔਰ ਆਪਾਂ ਸਾਰਿਆਂ ਨੇ ਇਸੇ ਤਰ੍ਹਾਂ ਰਲ ਮਿਲ ਕਰਕੇ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰਨੀਆਂ ਨੇ। ਸੋ ਆਪ ਸਾਰਿਆਂ ਨੂੰ ਬੇਨਤੀ ਹੈ ਸਵੇਰੇ 7 to 9 ਆਸਾ ਕੀ ਵਾਰ ਦੇ ਕੀਰਤਨ ਦੇ ਨਾਲ ਜੁੜਨਾ ਜੀ। ਉਸ ਤੋਂ ਬਾਅਦ ਫਿਰ 12:20 ਤੋਂ 1:20 ਤੱਕ ਆਪ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੋਣਾ ਹੈ। ਸੋ ਆਪ ਸਾਰਿਆਂ ਨੂੰ ਬੇਨਤੀ ਹੈ ਚੜ੍ਹਦੀ ਕਲਾ ਦੇ ਨਾਲ ਕੱਲ੍ਹ ਦੇ ਸਮਾਗਮਾਂ ਵਿੱਚ ਵੀ ਹਾਜ਼ਰੀਆਂ ਭਰਨੀਆਂ ਨੇ। ਸਤਿਗੁਰ ਕਿਰਪਾ ਕਰਨਾ ਆਪ ਸਾਰਿਆਂ ਨੂੰ ਚੜ੍ਹਦੀ ਕਲਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਦੇ ਅਰੋਗਤਾ ਬਖਸ਼ਿਸ਼ ਕਰਨ ਔਰ ਖਾਲਸਾ ਸਾਜਨਾ ਦਿਵਸ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ। ਸਤਿਗੁਰੂ ਕਿਰਪਾ ਕਰਨ ਆਉਣ ਵਾਲਾ ਸਮਾਂ ਸਾਰਿਆਂ ਦੇ ਵਾਸਤੇ ਸੁਖਮਈ ਚੜ੍ਹਦੀ ਕਲਾ ਸਤਿਗੁਰੂ ਅੰਗ ਸੰਗ ਸਹਾਈ ਹੋਣ। ਸੋ ਇੰਨੀ ਸੇਵਾ ਪ੍ਰਵਾਨ ਕਰ ਲੈਣੀ ਜੀ। ਅਗਲਾ ਪ੍ਰੋਗਰਾਮ ਬੜੇ ਪਿਆਰ ਨਾਲ ਆਪ ਨੇ ਸਰਵਣ ਕਰਨਾ। ਸੋ ਦਾਸਾਂ ਦੇ ਸਮੇਂ ਦੀ ਸਮਾਪਤੀ ਹੈ। ਸਾਰੇ ਗੱਜ ਕੇ ਆਖੋ ਜੀ
1: ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਦਾ, ਭਾਈ ਲਖਵਿੰਦਰ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜੋ ਇਸ ਵਿਸਾਖੀ ਦੇ ਮੌਕੇ ਤੇ ਸਾਡੇ ਕੋਲ ਖਾਸ ਪਹੁੰਚੇ ਹਨ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਹੈ ਕਿ ਕੱਲ੍ਹ ਵੀ ਉਹਨਾਂ ਦਾ ਕੀਰਤਨ ਹੈ, ਸੋ ਆਪ ਸੰਗਤਾਂ ਟਾਈਮ ਸਿਰ ਪੁੱਛ ਕੇ ਕੀਰਤਨ ਦਾ ਲਾਹਾ ਲੈਣਾ

0: ਜਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾਸ ਤੁਧ ਆਗੈ ਦਿਨ ਵਰਤਾ
1: ਸੋਗ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਦਿਵਸ ਰਾਤ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮਿਆਂ ਦੂਰ ਕਰਮੀ ਆਪੋ ਆਪਣੀ

0: ਕੋਟਾਨ ਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਕਿਰਪਾ ਮਿਹਰਾਮਤ ਸਦਕਾ ਗੁਰੂ ਚਰਨਾਂ ਦੀ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ। ਸਮੁੱਚੇ ਪ੍ਰਬੰਧ ਦਾ ਧੰਨਵਾਦ ਹੈ ਔਰ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਬੜੀ ਪਿਆਰ ਦੇ ਨਾਲ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਇਸ ਵੇਲੇ ਤੱਕ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਪਾਵਨ ਵਿਸਾਖੀ ਦਾ ਦਿਹਾੜਾ ਔਰ ਖਾਲਸਾ ਸਾਧਨਾ ਦਿਵਸ ਨੂੰ ਮਨਾਉਂਦਿਆਂ ਹੋਇਆਂ ਗੁਰੂ ਕੇ ਚਰਨਾਂ ਦੀ ਹਾਜ਼ਰੀ ਭਰ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰ ਕਿਰਪਾ ਕਰਨ ਆਪ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਅਰੋਗਤਾ ਨਾਮ ਬਾਣੀ ਨਾਲ ਸਤਿਗੁਰ ਪਿਆਰ ਬਖਸ਼ਿਸ਼ ਕਰਨ। ਸੋ ਇੰਨੀ ਸੇਵਾ ਪ੍ਰਵਾਨ ਕਰ ਲੈਣੀ ਕੱਲ੍ਹ ਸਵੇਰੇ 7 to 9 ਤੱਕ ਆਸਾ ਕੀ ਵਾਰ ਦੀ ਕੀਰਤਨ ਦੀ ਹਾਜ਼ਰੀ ਹੈ ਔਰ ਆਪਾਂ ਸਾਰਿਆਂ ਨੇ ਇਸੇ ਤਰ੍ਹਾਂ ਰਲ ਮਿਲ ਕਰਕੇ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰਨੀਆਂ ਨੇ। ਸੋ ਆਪ ਸਾਰਿਆਂ ਨੂੰ ਬੇਨਤੀ ਹੈ ਸਵੇਰੇ 7 to 9 ਆਸਾ ਕੀ ਵਾਰ ਦੇ ਕੀਰਤਨ ਦੇ ਨਾਲ ਜੁੜਨਾ ਜੀ। ਉਸ ਤੋਂ ਬਾਅਦ ਫਿਰ 12:20 ਤੋਂ 1:20 ਤੱਕ ਆਪ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੋਣਾ ਹੈ। ਸੋ ਆਪ ਸਾਰਿਆਂ ਨੂੰ ਬੇਨਤੀ ਹੈ ਚੜ੍ਹਦੀ ਕਲਾ ਦੇ ਨਾਲ ਕੱਲ੍ਹ ਦੇ ਸਮਾਗਮਾਂ ਵਿੱਚ ਵੀ ਹਾਜ਼ਰੀਆਂ ਭਰਨੀਆਂ ਨੇ। ਸਤਿਗੁਰ ਕਿਰਪਾ ਕਰਨ ਆਪ ਸਾਰਿਆਂ ਨੂੰ ਚੜ੍ਹਦੀ ਕਲਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਦੇ ਅਰੋਗਤਾ ਬਖਸ਼ਿਸ਼ ਕਰਨ ਔਰ ਖਾਲਸਾ ਸਾਧਨਾ ਦਿਵਸ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ। ਸਤਿਗੁਰੂ ਕਿਰਪਾ ਕਰਨ ਆਉਣ ਵਾਲਾ ਸਮਾਂ ਸਾਰਿਆਂ ਦੇ ਵਾਸਤੇ ਸੁਖਮਈ ਚੜ੍ਹਦੀ ਕਲਾ ਸਤਿਗੁਰੂ ਅੰਗ ਸੰਗ ਸਹਾਈ ਹੋਣ। ਸੋ ਇੰਨੀ ਸੇਵਾ ਪ੍ਰਵਾਨ ਕਰ ਲੈਣੀ ਜੀ। ਅਗਲਾ ਪ੍ਰੋਗਰਾਮ ਬੜੇ ਪਿਆਰ ਨਾਲ ਆਪਨੇ ਸਰਵਣ ਕਰਨਾ। ਸੁਦਾਸਾਂ ਦੇ ਸਮੇਂ ਦੀ ਸਮਾਪਤੀ ਹੈ। ਸਾਰੇ ਗੱਜ ਕੇ ਆਖੋ ਜੀ
1: ਵਾਹਿਗੁਰੂ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਦਾ, ਭਾਈ ਲਖਵਿੰਦਰ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜੋ ਇਸ ਵਿਸਾਖੀ ਦੇ ਮੌਕੇ ਤੇ ਸਾਡੇ ਕੋਲ ਖਾਸ ਪਹੁੰਚੇ ਹਨ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਹੈ ਕਿ ਕੱਲ੍ਹ ਵੀ ਉਹਨਾਂ ਦਾ ਕੀਰਤਨ ਹੈ, ਸੋ ਆਪ ਸੰਗਤਾਂ ਟਾਈਮ ਸਿਰ ਪੁੱਛ ਕੇ ਕੀਰਤਨ ਦਾ ਲਾਹਾ ਲੈਣਾ

0: ਸਮੇਂ ਦੀ ਸਮਾਪਤੀ ਹੈ। ਕੀਰਤਨ ਕਰਦੇ ਹਾਂ, ਬੇਅੰਤ ਫੁੱਲਾਂ ਹੋ ਗਈਆਂ, ਆਪ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਦਾਤਾ ਜੀ, ਦਇਆ ਕਰਨ, ਮਾਇਆ ਕਰਨ, ਕਰਮ ਕਰਨ, ਤਰਸ ਕਰਨ, ਬਖਸ਼ਿਸ਼ ਕਰਨ, ਆਪਣੀ ਰਹਿਮਤ ਭਰੀ ਨਿਗਾਹ ਨਾਲ ਸਾਡੇ ਉੱਤੇ ਬਖਸ਼ਿਸ਼ ਭਰਿਆ ਖਜ਼ਾਨਾ ਨਾਮ ਦੀਆਂ ਦਾਤਾਂ ਸਾਡੀ ਝੋਲੀ ਵਿੱਚ ਪਾਉਣ, ਮੰਗਦੇ ਸਾਰਾ ਕੁਝ ਹਾਂ ਪਰ ਜਿਹੜੇ ਦੇਣ ਵਾਲੇ ਨੂੰ ਵੀ ਮੰਗ ਲੈਂਦੇ ਨੇ, ਇੰਜ ਕਹਿ ਲਈਏ ਵੀ ਦਾਤੇ ਨੂੰ ਹੀ ਮੰਗ ਲੈਂਦੇ ਨੇ, ਦਾਤਾਂ ਫਿਰ ਮਗਰ ਹੀ ਤੁਰੀਆਂ ਆਉਂਦੀਆਂ ਨੇ। ਆਓ ਅਗਲੀਆਂ ਗੁਰਮਤ ਵਿਚਾਰਾਂ ਸਾਡੇ ਆਪਣੇ ਪੰਥ ਪ੍ਰਸਿੱਧ ਕਥਾਵਾਚਕ ਬਾਪ ਜੀ ਦੇ ਸਨਮੁਖ ਹੋਣਗੇ, ਬਹੁਤ ਮਿੱਠ ਬੋਲੜੇ ਪਿਆਰ ਵਾਲੇ, ਜਿਨ੍ਹਾਂ ਨੂੰ ਸਤਿਗੁਰਾਂ ਨੇ ਟੁੱਟ ਕੇ ਰਹਿਮਤਾਂ ਦਿੱਤੀਆਂ ਹਨ। ਭਾਈ ਸਾਹਿਬ ਜੀ, ਭਾਈ ਵਰਿੰਦਰਪਾਲ ਸਿੰਘ ਜੀ ਪਹਿਲਾਂ ਵੀ ਹਾਜ਼ਰੀਆਂ ਭਰ ਕੇ ਗਏ, ਉਹ ਆਪ ਜੀ ਦੇ ਸਨਮੁਖ ਹੋਣਗੇ, ਗੁਰੂ ਦੀਆਂ ਰਹਿਮਤਾਂ ਚੋਲੀ ਵਿੱਚ ਪਾਉਣਗੇ। ਦਾਸਰਿਆਂ ਨੂੰ ਅਸੀਸ ਬਖਸ਼ਿਸ਼ ਕਰੋ, ਫਤਿਹ ਬੁਲਾਓ, ਵਾਹਿਗੁਰੂ ਜੀ।
1: ਧੰਨ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦਸ ਜਾਮਿਆਂ ਚ ਵਰਤੀ ਆਤਮਕ ਜੋਤ ਦੇ ਮਾਲਕ, ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿਚ ਮਿਲਜੁਲ ਬੈਠੀ ਗੁਰੂ ਸਵਾਰੀ ਗੁਰੂ ਪਿਆਰੀ ਸਤਸੰਗਤ ਜੀਓ, ਮਨੋਬਿਰਤੀਆਂ ਜੋੜ ਕੇ ਸਤਿਗੁਰੂ ਦੀ ਪਾਵਨ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਲੜੀਵਾਰ ਨਿਤਨੇਮ ਦੀ ਬਾਣੀ ਜਾਪ ਸਾਹਿਬ ਦੀ ਵਿਚਾਰ ਚੱਲ ਰਹੀ ਹੈ। ਅੱਜ ਅਗਲੇ ਛੰਦ ਦੀ ਭੁਜੰਗ ਪਿਰਿਆਤ ਛੰਦ, ਇਸ ਦੀ ਅਗਲੀ ਵਿਚਾਰ ਨਮੋ ਸਰਵ ਮਾਨ ਹੈ ਸਮਸਤੀ ਨਿਧਾਨ ਹੈ। ਇਸ ਨੂੰ ਅੱਗੇ ਤੋਰਨ ਤੋਂ ਪਹਿਲਾਂ ਅੱਜ ਗੁਰੂ ਕੇ ਬਾਗ ਜਿੱਥੇ ਸੁੰਦਰਦਾਸ ਮਹੰਤ ਅਤੇ ਅੰਗਰੇਜ਼ਾਂ ਦੇ ਬੀਟੀ ਦੀਆਂ ਡਾਂਗਾਂ ਨਾਲ ਇੱਕ ਦਰਜਨ ਤੋਂ ਵੱਧ ਸਿੰਘ ਸ਼ਹੀਦ ਸਿੰਘਣੀਆਂ ਸ਼ਹੀਦ ਹੋਈਆਂ, ਅੱਜ ਗੁਰੂ ਕੇ ਬਾਗ ਦੇ ਮੋਰਚੇ ਦਾ ਦਿਨ ਹੈ। ਕਿਉਂਕਿ ਉਹ ਗੁਰੂ ਕਾ ਬਾਗ ਹੈ, ਗੁਰਦੁਆਰਾ ਹੈ ਜਿੱਥੇ ਗੁਰੂ ਪੰਚਮ ਪਾਤਸ਼ਾਹ ਦੇ ਚਰਨ ਛੋਹ ਪ੍ਰਾਪਤ ਬਾਗ ਹੈ, ਔਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਪਾਵਨ ਚਰਨਾਂ ਦੀ ਛੋਹ ਦੇ ਅਸਥਾਨ ਹਨ, ਔਰ ਉੱਥੇ ਦੀਆਂ ਸੁੱਕੀਆਂ ਲੱਕੜਾਂ ਦਰਬਾਰ ਸਾਹਿਬ ਵਿੱਚ ਲੰਗਰ ਪ੍ਰਸ਼ਾਦਾ ਬਣਾਉਣ ਵਾਸਤੇ ਕੰਮ ਆਉਂਦੇ ਸਨ। ਇਸ ਤੇ ਪਾਬੰਦੀ ਲਾ ਕੇ ਅੰਗਰੇਜ਼ਾਂ ਨੇ ਚਾਬੀਆਂ ਦੇ ਮੋਰਚੇ ਦੇ ਬਦਲੇ ਦਾ ਟੀਚਾ ਲਿਆ, ਜਿਸ ਤਰ੍ਹਾਂ ਅੱਜ ਵੀ ਸਰਕਾਰਾਂ ਸਾਡੇ ਨਾਲ ਕਰਦੀਆਂ ਹਨ। ਵਕਤ ਦੀਆਂ ਸਰਕਾਰਾਂ ਹਰ ਸੱਚ ਦੇ ਖਿਲਾਫ ਖੜੀਆਂ ਹੋ ਕੇ ਸਿੱਖ ਕੌਮ ਨੂੰ ਪਰਖਦੀਆਂ, ਔਰ ਹਰ ਵਾਰ ਸਿੱਖ ਕੌਮ ਪਰਖ ਵਿੱਚੋਂ ਅਵਲ ਨਿਕਲਿਆ। ਕਮਾਲ ਦੀ ਗੱਲ ਹੈ, ਸਤਿਗੁਰੂ ਪਿਤਾ ਦੇ ਐਸੇ ਲਾਡਲੇ ਸਿੱਖ ਜਿਹੜੇ ਸਤਿਗੁਰੂ ਨੂੰ ਸਮਰਪਿਤ ਹੋ ਕੇ ਹਰ ਇੱਕ ਮਨੁੱਖਤਾ ਦੀ ਆਵਾਜ਼ ਵਾਸਤੇ, ਗੁਰੂ ਘਰ ਦੀ ਰਾਖੀ ਵਾਸਤੇ, ਗੁਰੂ ਸਿਧਾਂਤਾਂ ਤੇ ਪੂਰੇ ਉਤਰਨ ਵਾਸਤੇ ਨਿਛਾਵਰ ਹੋਏ। ਮੈਂ ਸਵੇਰ ਦੇ ਦੀਵਾਨ ਵਿੱਚ ਵੀ ਬੇਨਤੀ ਕਰ ਰਿਹਾ ਸੀ, ਸਾਨੂੰ ਉਨ੍ਹਾਂ ਦੀ ਅੱਜ ਯਾਦ ਜ਼ਰੂਰ ਮਨਾਉਣੀ ਚਾਹੀਦੀ। ਕਿਧਰ ਇਹ ਨਾ ਹੋਵੇ ਮੇਰੇ ਵਰਗੇ ਲੋਕ ਮਹੰਤ ਬਣ ਜਾਣ, ਜੇ ਅਸੀਂ ਯਾਦ ਮਨਾਉਂਦੇ ਰਹਾਂਗੇ ਤੇ ਸਾਨੂੰ ਉਹ ਜ਼ਾਲਮ ਮਹੰਤ, ਜ਼ਾਲਮ ਸਰਕਾਰਾਂ ਯਾਦ ਰਹਿਣਗੀਆਂ ਤੇ ਅਸੀਂ ਸਹੀ ਦਿਸ਼ਾ ਵਿੱਚ ਸੇਵਾ ਕਰਦੇ ਚਲੇ ਆਵਾਂਗੇ। ਨਹੀਂ ਤੇ ਮੇਰੇ ਵਰਗਾ ਕਾਬਜ ਹੋ ਜਾਂਦਾ ਉਹ ਤੇ ਸਮਝਦਾ ਬਸ ਮੈਂ ਹੀ, ਜਦ ਸੰਗਤ ਦੀ ਸੁਣਾਈ ਬੰਦ ਹੋ ਜਾਏ ਤੇ ਸਮਝਣਾ ਕਿ ਗੁਰੂ ਵਰਤਣਾ ਸਾਡੇ ਵਿੱਚੋਂ ਮੁੱਕ ਗਿਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਨਾਲ ਸੰਗਤ ਦੀ ਮਹਾਨਤਾ। ਸਤਿਗੁਰੂ ਜੀ ਕਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਵਸੇ ਜੀਉ, ਸੰਗਤ ਦੀ ਆਵਾਜ਼ ਪ੍ਰਚਾਰਕਾਂ ਨੂੰ ਵੀ ਸੁਣਨੀ ਚਾਹੀਦੀ, ਮੇਰੇ ਵਰਗੇ ਖਾਸ ਕਰ, ਤੇ ਪ੍ਰਬੰਧਕਾਂ ਨੂੰ ਵੀ ਸੁਣਨੀ ਚਾਹੀਦੀ। ਪ੍ਰਬੰਧਕ ਸੁਣਦੇ ਨੇ, ਪ੍ਰਬੰਧਕਾਂ ਹੀ ਦੋਸ਼ ਨੇ। ਸਾਰੇ ਆਪਣੀ ਆਪਣੀ ਜਗ੍ਹਾ ਵਿਵੇਚਨਾ ਕਰੀਏ ਤੇ ਅਵਗੁਣ ਹਰ ਕਿਸੇ ਵਿੱਚ। ਜਿਸ ਬਾਣੀ ਦੀ ਵਿਚਾਰ ਅਸੀਂ ਕਰ ਰਹੇ ਹਾਂ, ਕਲਗੀਧਰ ਪਿਤਾ ਦੀ ਬਾਣੀ ਜਾਪ ਸਾਹਿਬ ਦੀ ਨਿਤਨੇਮ ਵਿੱਚ ਸ਼ਾਮਲ ਕੀਤੀ, ਇਸ ਦੇ ਉਸ ਸਾਰੇ ਗੁਣ ਨੂੰ, ਰੱਬ ਜੀ ਦੇ ਗੁਣਾਂ ਨੂੰ ਸਾਡੇ ਸਾਹਮਣੇ ਰੱਖਤਾ। ਜਦ ਤੱਕ ਉਹ ਰੱਬ ਜੀ ਦੇ ਗੁਣਾਂ ਨੂੰ ਅਸੀਂ ਸਮਝ ਕੇ ਅਪਣਾਉਂਦੇ ਨਹੀਂ, ਪਹਿਲਾਂ ਤੇ ਸਮਝ ਆਉਣੀ ਜ਼ਰੂਰੀ ਹੈ, ਔਰ ਸਮਝ ਤੋਂ ਬਾਅਦ ਉਹਨਾਂ ਨੂੰ ਅਪਣਾਉਣਾ, ਅਮਲ ਵਿੱਚ ਲਿਆਉਣਾ ਜ਼ਰੂਰੀ ਹੈ। ਸੰਸਾਰ ਦੇ ਧਾਰਮਿਕ ਗ੍ਰੰਥ ਮੰਤਰ ਹੋ ਸਕਦੇ ਨੇ, ਕਹਾਣੀਆਂ ਹੋ ਸਕਦੀਆਂ ਨੇ, ਸਿੱਖ ਮਤ ਦੇ ਅੰਦਰ, ਗੁਰਮਤ ਦੇ ਅੰਦਰ ਗੁਰਬਾਣੀ ਕਹਾਣੀ ਨਹੀਂ ਹੈ, ਇਹ ਆਮ ਗੀਤ ਨਹੀਂ ਹੈ। ਕਬੀਰ ਜੀ ਕਹਿੰਦੇ ਨੇ ਲੋਕ ਕਹੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਜਿਸ ਬ੍ਰਹਮ ਦੀ ਵਿਚਾਰ ਕਰਨੀ ਹੈ, ਉਹ ਮਹਾਨ ਪਰਮਾਤਮਾ ਹੈ, ਉਸਦੀ ਵਡਿਆਈ ਗਾਈ ਨਹੀਂ ਜਾ ਸਕਦੀ। ਸਤਿਗੁਰ ਜੀ ਕਹਿੰਦੇ ਨੇ ਨਮੋ ਸਰਬ ਮਾਨੇ, ਨਮਸਕਾਰ ਹੈ ਮੇਰੇ ਪ੍ਰੀਤਮ, ਸਾਰੀਆਂ ਜਿੰਨੀਆਂ ਸ਼ੈਵਾਂ ਤੁਸੀਂ ਪੈਦਾ ਕੀਤੀਆਂ ਸਾਰੀਆਂ ਤੁਹਾਨੂੰ ਮੰਨਦੀਆਂ ਨੇ, ਤੁਹਾਡੇ ਭਾਉ ਵਿੱਚ ਨੇ, ਮੰਨਣ ਦਾ ਮਤਲਬ ਹੈ ਤੁਹਾਡੇ ਹੁਕਮ ਵਿੱਚ ਨੇ। ਸਮਸਤੀ ਨਿਦਾਨੇ, ਨਿਦਾਨੇ ਦਾ ਮਤਲਬ ਉਹਦਾ ਖਜ਼ਾਨਾ, ਸ੍ਰਿਸ਼ਟੀ ਦਾ ਸੰਪੂਰਨ ਖਜ਼ਾਨਾ ਤੁਹਾਡਾ, ਔਰ ਇਸ ਖਜ਼ਾਨੇ ਨੂੰ ਲੁਟਾਉਂਦੇ ਹੋ ਆਪਣੇ ਧੀਆਂ ਪੁੱਤਰਾਂ ਤੋਂ। ਇੱਕ ਗੱਲ ਦਾ ਬਹੁਤ ਖੂਬਸੂਰਤੀ ਦੇ ਨਾਲ ਧਿਆਨ ਰੱਖਣਾ ਕਿ ਮਨੁੱਖ ਸਾਰੀ ਸ੍ਰਿਸ਼ਟੀ ਦੇ ਵਿੱਚ ਸ੍ਰੇਸ਼ਟ ਹੈ, ਮੈਂ ਨਹੀਂ ਕਹਿ ਰਿਹਾ, ਮੇਰੇ ਸਤਿਗੁਰੂ ਜੀ ਕਹਿ ਰਹੇ। ਸਰਬ ਜੋਨ ਤੇਰੀ ਪਨਿਹਾਰੀ, ਇਸ ਧਰਤ ਮਹਿ ਤੇਰੀ ਸਿਕਦਾਰੀ। ਸੋ ਇਸ ਜੂਨੀ ਵਿੱਚ ਆ ਕੇ ਜੇ ਅਸੀਂ ਨਾ ਸਮਝੇ ਨਾ ਉਸ ਪਰਮਾਤਮਾ ਦੇ ਗੁਣਾਂ ਨੂੰ, ਪਰਮਾਤਮਾ ਦੀ ਸ੍ਰੇਸ਼ਟਤਾ ਨੂੰ, ਆਪਣੇ ਹਉਮੈ ਨੂੰ ਮੁਕਾਇਆ ਨਹੀਂ, ਤੇ ਸ਼ਾਇਦ ਅਸੀਂ ਜਾਪ ਸਾਹਿਬ ਦੀ ਬਾਣੀ, ਜਪਜੀਤ ਸਾਹਿਬ ਦੀ ਬਾਣੀ ਇਹਨਾਂ ਨੂੰ ਸਮਝ ਹੀ ਨਹੀਂ ਪਾਵਾਂ, ਨਿਤਨੇਮ ਵਿੱਚ ਕਿਉਂ ਸ਼ਾਮਲ ਹੋ। ਅੱਗੇ ਸਤਿਗੁਰੂ ਜੀ ਕਹਿੰਦੇ ਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ, ਹੇ ਨਮਸਕਾਰ ਹੈ ਪਰਮਾਤਮਾ ਤੈਨੂੰ, ਸਾਰੇ ਦੇਵਤਿਆਂ ਨੂੰ ਪੈਦਾ ਕਰਨ ਵਾਲਾ ਤੂੰ ਹੈ, ਸਾਰਿਆਂ ਦਾ ਤੂੰ ਮਾਲਕ, ਦੇਵ ਦੇਵੇ ਦੇਵਤਿਆਂ ਨੂੰ ਵੀ ਦੇਣ ਵਾਲਾ ਤੂੰ ਹੈ, ਅਪੇਖੀ ਅਪੇਵੇ। ਸਤਿਗੁਰੂ ਜੀ ਸਾਰਿਆਂ ਨੂੰ ਤੁਸੀਂ ਇਸ ਗੱਲ ਦੀ ਸਮਝ ਵੀ ਦਿੰਦੇ ਹੋ ਕਿ ਪਰਮਾਤਮਾ ਦਾ ਕੋਈ ਭੇਖ ਨਹੀਂ ਹੈ, ਕੋਈ ਆਕਾਰ ਨਹੀਂ ਹੈ, ਕੋਈ ਸ਼ਕਲ ਨਹੀਂ ਹੈ, ਕੋਈ ਪਹਿਰਾਵਾ ਨਹੀਂ ਹੈ। ਹੇ ਸਤਿਗੁਰੂ ਜੀ, ਜਿਸ ਤੇ ਭੇਦ ਨੂੰ ਕੋਈ ਨਾ ਜਾਣ ਸਕੇ, ਅਭੇਵੇ ਦਾ ਮਤਲਬ ਹੈ ਜਿਸ ਦੇ ਬਾਰੇ ਕੋਈ ਨਿਸ਼ਚਿਤ ਫੈਸਲਾ ਨਾ ਕਰ ਸਕੇ, ਫਾਈਨਲ ਡਿਸੀਜਨ ਕੋਈ ਵੀ ਨਹੀਂ ਕਰ ਸਕਦਾ। ਜੇ ਆਪ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਕੋਲ ਪੁੱਛਣਾ ਕਰੋ ਨਾ, ਸਤਿਗੁਰੂ ਜੀ ਸਮਝਾਉਂਦੇ ਨੇ ਸੋਧਰ ਦੀ ਬਾਣੀ ਸਾਡੇ ਲਈ ਬਹੁਤ ਖੂਬਸੂਰਤ ਹੈ। ਸਾਰਾ ਸ੍ਰਿਸ਼ਟੀ ਦਾ ਗਿਆਨ, ਸਾਰੀ ਸ੍ਰਿਸ਼ਟੀ ਦੀ ਮਹਾਨਤਾ ਨੂੰ ਰੱਖਣ ਤੋਂ ਬਾਅਦ ਇੱਕ ਗੱਲ ਸਪਸ਼ਟ ਤੌਰ ਤੇ ਕਹਿੰਦੇ ਨੇ, ਜਿੰਨੀ ਮੈਨੂੰ ਸਮਝ ਆਈ ਸਤਿਗੁਰੂ ਜੀ ਮੈਂ ਉਹਨਾਂ ਦਾ ਬਿਆਨ ਕੀਤਾ ਹੈ। ਆਪ ਜੀ ਪੜ੍ਹੋ, ਸੋਧਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ, ਵਾਜੇ ਤੇਰੇ ਨਾਲ ਅਨੇਕ ਅਸੰਖਾਂ ਕੇਤੇ ਤੇਰੇ ਵਾਵਣ ਹਾਰੇ। ਜੋ ਵੀ ਸ੍ਰਿਸ਼ਟੀ ਦਾ ਮੈਨੂੰ ਦਿਖ ਰਿਹਾ ਸੀ ਉਹ ਤੁਹਾਡੇ ਸਾਹਮਣੇ, ਉਸਦੇ ਗੀਤ ਮੈਂ ਗਾਏ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਇਸਦਾ ਦਾਅਵਾ ਕਰ ਰਹੇ, ਤੇ ਜਾਪ ਸਾਹਿਬ ਦੀ ਬਾਣੀ ਇਸ ਨੂੰ ਸਪਸ਼ਟ ਕਰਦੀ ਹੈ, ਨਮੋ ਕਾਲ ਕਾਲੇ ਨਮੋ ਸਰਵ ਪਾਲੇ, ਹਰ ਸਮੇਂ ਦਾ ਮਾਲਕ ਤੂੰ ਹੈ, ਸਾਰੀਆਂ ਸ਼ਕਤੀਆਂ ਸਾਰੀਆਂ ਤਾਕਤਾਂ ਤੇਰੇ ਹੁਕਮ ਵਿੱਚ ਬੰਦੀਆਂ ਨੇ। ਨਮੋ ਕਾਲ ਕਾਲੇ ਦਾ ਕਾਲ ਦਾ ਮਤਲਬ ਹੁੰਦਾ ਹੈ ਸਮਾਂ, ਸਮਾਂ ਨੂੰ ਕਾਬੂ ਕਰਨ ਵਾਲਾ ਕਾਲੇ, ਵਕਤ ਨੂੰ ਕਾਬੂ ਕਰ ਲੈਣ ਵਾਲਾ ਔਰ ਸਾਰਿਆਂ ਨੂੰ ਵਕਤ ਦੇਣ ਵਾਲਾ, ਸਾਰਿਆਂ ਨੂੰ ਉਮਰਾਂ ਦੇਣ ਵਾਲਾ, ਸਵਾਸ ਦੇਣ ਵਾਲਾ। ਤੇ ਸਤਿਗੁਰੂ ਜੀ ਕਹਿੰਦੇ ਨੇ ਨਮੋ ਸਰਬ ਪਾਲੇ, ਸਾਰੀ ਸ੍ਰਿਸ਼ਟੀ ਨੂੰ ਨਮਸਕਾਰ ਹੈ ਤੈਨੂੰ, ਤੂੰ ਸਾਰੀ ਸ੍ਰਿਸ਼ਟੀ ਦੀ ਪਾਲਣਾ ਵੀ ਕਰ ਰਿਹਾ, ਜੇ ਸਾਰਿਆਂ ਨੂੰ ਮੌਤ ਵੀ ਦੇਣ ਵਾਲਾ ਹੈ ਤੇ ਇਕੱਲਾ ਮੌਤ ਨਹੀਂ ਦਿੰਦਾ, ਕਈ ਤੇ ਐਸੇ ਨੇ ਇਕੱਲੀ ਮੌਤ ਦਿੰਦੇ ਨੇ, ਕਈ ਐਸੇ ਨੇ ਜਿਹੜਾ ਭੋਜਨ ਦਿੰਦੇ ਨੇ, ਕਈ ਐਸੇ ਨੇ ਜਿਹੜਾ ਜਨਮ ਦਿੰਦੇ ਨੇ, ਲੇਕਿਨ ਹੈ ਨਿਰੰਕਾਰ ਤੇਰੇ ਗੁਣਾਂ ਨੂੰ ਜਾਪ ਸਾਹਿਬ ਦੀ ਸ਼ੁਰੂਆਤ ਵੇਲੇ ਕਲਗੀਧਰ ਪਿਤਾ ਨੇ ਰੱਖਿਆ, ਚਕਰ ਚਿੰਨ ਅਰ ਵਰਨ ਜਾਤ ਅਰ ਪਾਤ ਨਹੀਂ ਜੈ ਰੂਪ ਰੰਗ ਔਰ ਰੇਖ ਬੇਖ ਕਉ ਕਹਿ ਨ ਸਕਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹੀ ਜੈ। ਤੂੰ ਅਨੁਭਵ ਪ੍ਰਕਾਸ਼, ਤੇਰੀ ਸ਼ਕਲ ਨੂੰ ਕੋਈ ਨਹੀਂ ਜਾਣਦਾ ਔਰ ਸਾਰੀਆਂ ਸ਼ਕਲਾਂ ਵੀ ਤੇਰੀਆਂ ਨੇ, ਸਭ ਕੁਝ ਤੇਰਾ, ਸਾਰੀ ਸ਼ਹਿਰ ਤੇਰੀ ਹੈ, ਤੇ ਇਸ ਕਰਕੇ ਸਾਰਿਆਂ ਨੂੰ ਪਾਲਣ ਵਾਲਾ ਪ੍ਰੀਤਮ ਜੀ ਤੁਸੀਂ, ਉਹ ਨਮਸਕਾਰ ਹੈ ਤੁਹਾਨੂੰ। ਨਮੋ ਸਰਵ ਗਾਉਣੇ, ਤੂੰ ਆਪਣੇ ਆਪ ਵਿੱਚ ਗੀਤ ਹੈ, ਤੂੰ ਐਸਾ ਸੁੰਦਰ ਗੀਤ ਹੈ, ਔਰ ਜਿਹੜਾ ਤੇਰਾ ਗੀਤ ਤੇਰੀ ਵਡਿਆਈ ਗਾਉਂਦਾ ਹੈ, ਤੇਰੇ ਗੁਣ ਗਾਉਂਦਾ ਹੈ, ਉਹ ਸੁੰਦਰ ਬਣ ਜਾਂਦਾ, ਸੁੰਦਰ ਬਣ। ਸਾਰੇ ਗੀਤਾਂ ਦਾ ਮਾਲਕ ਤੂੰ ਹੈ, ਤੈਨੂੰ ਨਮਸਕਾਰ ਹੈ। ਨਮੋ ਸਰਬ ਭਾਉਣੇ, ਭਾਉਣੇ ਦਾ ਮਤਲਬ ਹੈ ਭਵਨ। ਹੁਣ ਕਿਹੜੇ ਭਵਨ ਨੇ? ਜਿੰਨੇ ਲੋਕ ਨੇ ਨਾ, ਜਿੰਨੇ ਗ੍ਰਹਿ ਨੇ, ਇਹ ਸਾਰੇ ਭਵਨ ਨੇ ਰੱਬ ਜੀ ਦੇ ਬਣਾਏ। ਸੂਰਜ, ਚੰਦਰਮਾ, ਤਾਰੇ, ਗਲੈਕਸੀਆਂ, ਗ੍ਰਹਿ, ਜੋ ਵੀ ਹੈ, ਜਿੰਨੇ ਸਰੀਰ ਨੇ, ਇਹ ਸਾਰੇ ਭਵਨ ਨੇ, ਸਾਰਿਆਂ ਹੀ ਤੇਰਾ ਨਿਵਾਸ ਹੈ, ਸਾਰੇ ਤੇਰਾ ਨਿਵਾਸ ਹੈ, ਸਾਰੇ ਭਵਨਾਂ ਦਾ ਮਾਲਕ ਤੂੰ ਹੈ, ਇਸ ਕਰਕੇ ਸਾਰਿਆਂ ਹੀ ਤੇਰਾ ਨਿਵਾਸ ਹੈ। ਅਨੰਗੀ ਅਨਾਥੇ, ਨਿਰਸੰਗੀ ਪਰਮਾਥੇ, ਹੇ ਸਤਿਗੁਰ ਜੀ ਤੇਰੀ ਵਡਿਆਈ ਕਰਦਿਆਂ ਹੋਇਆ ਕਿਸੇ ਕੋਲ ਐਸੇ ਸ਼ਬਦ ਨਹੀਂ ਨੇ ਕਿ ਉਹ ਤੁਹਾਡੇ ਉਪਮਾ ਨੂੰ ਗਾਉਣ ਵਿੱਚ ਉਸਦੇ ਸ਼ਬਦ ਬਚ ਜਾਣ। ਅੱਖਰ ਮੁੱਕ ਜਾਂਦੇ ਨੇ, ਕਿਤਾਬਾਂ ਮੁੱਕ ਜਾਂਦੀਆਂ ਨੇ, ਗ੍ਰੰਥ ਮੁੱਕ ਜਾਂਦੇ ਨੇ, ਤੁਹਾਡੇ ਗੀਤ ਲਿਖਣ ਚ, ਤੁਹਾਡੇ ਗੀਤ ਲਿਖਣ ਚ, ਕਿਉਂਕਿ ਤੁਸੀਂ ਅੰਗ ਵਾਲੇ ਹੋ ਨਹੀਂ, ਸਰੀਰ ਵਾਲੇ ਹੋ ਨਹੀਂ। ਅਨੰਗੀ ਅਨਾਥੇ, ਤੁਹਾਡਾ ਕੋਈ ਪਿਓ ਤੇ ਹੈ ਨਹੀਂ ਕਿ ਜਿਹਨੇ ਤੁਹਾਨੂੰ ਪੈਦਾ ਕੀਤਾ, ਅਨਾਥ ਕਹਿੰਦੇ ਨੇ ਜਿਹਦਾ ਕੋਈ ਮਾਲਕ ਨਾ ਹੋਵੇ, ਜਿਹਦਾ ਕੋਈ ਪਤੀ ਨਾ ਹੋਵੇ, ਜਿਹਦਾ ਪਿਤਾ ਨਾ ਹੋਵੇ, ਉਹਨੂੰ ਅਨਾਥ ਕਹਿੰਦੇ ਨੇ। अनंगी अनाथे निरसंगी परमाथे। जद असी प्रभु दे इना गुणा नू गाउंदे हां ते सानू एक गल खुल के सामने आंदी है, निरसंगी दा मतलब है जिहदा कोई साथी ना होवे, रब जी दा कोई शरीक है नहीं कि उहदा कोई साथी बनेगा, उदे बराबर कोई होएगा। एवड ऊंचा होवे कोए तिस ऊंचे को जाने सो, उस दे नाल बैठ के गल कर सके। वो सारिया दा साथी भी है ते सारिया दा साथी भी नहीं है। कमाल दी रचना है तुहाडी सब, तुसी ते कमाल दा सारा कुछ ऐसा रचिया है जिस बारे कोई भी बयान नहीं कर सकता। निरसंगी परमाथे सतगुरु जी तुसी महान कृपालु हो, तुहानू नमस्कार है। परमाथे दा मतलब नाश करन वाला, सारिया दा अंत करन वाले भी तुसी हो, सबनू जन्म देन वाले भी तुसी हो, सबनू भोजन देन वाले भी तुसी हो। कोई भी तुहाडे तो बिना जम ही नहीं सकता। इस करके तुहानू नमस्कार है। नमो भन भाने नमो मन माने, हे सतगुरु जी तुसी ऐसे कृपालु हो। भन कहंदे ने सूरज नू, सूरज नू रोशनी देने वाले तुसी हो। भन भाने का मतलब है सूरज दे विच रोशनी पाण वाले, रोशनी देने वाले। तुहाडी ताकत दे नाल सूरज रोशनी विच चमक रहा है। नमो मन माने, हुण जो सूरजां नू रोशनी देने वाले तुसी हो ते सतगुरु जी जिन्हू भी माण दिता है, जिहड़ा भी माण दिता है, भावें सूरज नू माण दिता है, चंद्रमा नू दिता है, धरती नू दिता है, जिस शहर नू दिता है, उहनां नू माण देण वाले भी ते साडे माण योग भी तुसी हो। तुहाडे तों बिना साडा होर कोई है नहीं। तुहाडी महान कृपा दे नाल इन्हां गल्लां दी समझ आ रही है। तुहानू नमस्कार, नतमस्तक हां जी। नमो चंद्र चंद्रे, नमो भन भाने। फिर गल आ गई नमो चंद्र चंद्रे। जे सूरज तू चंद्रमा नू किरणा जा रही ने ते चंद्रमा चमकदा है ते ओ भी ते रब जी ने ही किरण दिती है सूरज नू। सूरज भी ते रब जी दे रोशनी दे नाल ही चमक रहा। नमो भन भाने, हे रब जी तुहानू नमस्कार है। सारे सूरजां नू रोशनी देण वाले और उना सूरजां विच इन्नी ताकत नहीं कि आप चमक सकण। नमो गीत गीते, नमो तान ताने। इत्थे कई बारी मनुख भुलेखा कहंदे ने कि नमो जिहड़ा है गीतां नू नमस्कार कीता या सूरज नू नमस्कार कीता। नहीं, उस रब जी नू नमस्कार है जिस रब जी दे कारण सूरज प्रकाशमान है। उस रब जी नू नमस्कार है जिस दे हुक्म दे विच चंद्रमा तुर रहा है, धरती तुर रही है। धरती दी सारी उपज रब जी दे हुक्म विच है ते दुनिया दे गीत लिखाण वाला भी ते तू ही है। नमो गीत गीते, नमो तान ताने। जिन्हें साज वजाण वाले ने इन्हां च की ताकत है। तू ते बोलिया नू ही बुला देना, धार्मिक ग्रंथां दा ज्ञान पार देना मेरे वर्गे दी। तेरी छड़ी रखी जाए तो बोला भी बोलन लग पैंदा, ग्रंथां दे अर्थ करन लग पैंदा। सतगुरु गुरु नानक पातशाह निरंकार दे नाल जोड़न वास्ते हर एक उस दसवें जामे च रब जी दे गुण नू साडे सामने रख। नमो निरत निरते, नमो नाद नादे। लोकी समझते ने असी नचना सिख गया ते बड़े नाचवान हो गया, बड़े वड्डे कलाकार हो गया, या गीत सिख लिया या गायक बन गए। हाँ, लोग पिछे पिछे भजे फिरते ने, कहिंदे ने कुछ नहीं, ये सब रब जी दियां शक्तियां ने, परमेश्वर दियां दातां ने। परमेश्वर दी इन्नी चूड़ी जिनी दात दे हंकार इच मनुख छाला मारदा। जे नचना सीख जाए तो नाचण दा अपने आप नू वड्डा कलाकार, गाण वाला अपने आप नू बड़ा ने कोकिला जा सुरीला जा समझण लग पैंदा। ते सुर भरन वाला रब जी है। नमो नाद नादे, नाद दी गल्लां करन वाले वो नाद दियां गल्लां करदे ने, जोगी लोग नाद दियां गल्लां करदे ने। ते सतगुरु जी तू ते तैनू नमस्कार है, तू सारे नादां दा ही वो ब्रह्म ज्ञान है, वो सुरत कायम करने वाला है जिस दे बारे कोई लिख नहीं सकता, कोई बोल नहीं सकता, लेकिन फिर भी लोग गीत गाते हैं। नमो पान पाने नमो बाद बादे। हुण सतगुरु जी कमाल दी चीज साडे सामने रख रहे ने, नमो पान पाने नमो बाद बादे। नमस्कार है मेरे दाता तुहानू, हे वाहिगुरु जी, हे अकाल पुरख जी, तुहानू नमस्कार है। तुसी एडे वड्डे संसार दे मालक हो, हर हर शै दे विच तुसी हो, जिस करके सारे साज बज रहे ने। बाद बादे दा मतलब ढोल हो जाण। कोई कहंदा मैं बड़ा वड्डा ढोलची हां, नमस्कार सतगुरु जी, तुसी ढोला ढोलकियां नूं भी अनाड़ियां नूं भी ढोल बजाना सिखा दिंदे हो, अनाड़ियां नूं बाजे बजाने सिखा दिंदे हो, अनाड़िया तो तुसी ऐसे ऐसे कार्य करा देंदे हो जिन्हां तो लोग सोच भी नहीं सकते। तुहानू नमस्कार है क्योंकि हर एक दात तुहाडी है, हर एक दात तुहाडी है, हर एक शै तुहाडी है। तुहानू नमस्कार है। सृष्टि दे रचयिता, क्रिएटर, करता पुरख, बहुत तुहाडी मेहरबान कृपा, तुहानू नमस्कार है। तुहाडे तू वार नहीं जांदे, तुहाडे गुण इन्ने ने, अनंगी अनामे समस्ती सरूपे। सतगुरु जी हुण कमाल कर दे, सारे रूप तेरे हन। ते हे वाहिगुरु जी नमस्कार है तैनू, सारिया शकलां तेरियां, सब कुछ तेरे, जिथे भी कुछ भी दिख रहा वो सब कुछ तू आप है। मेरे प्रीतम जी, यह साडा भुलेखा है, असी इन्हां अखां नाल तैनूं

ਆਪ ਸਭ ਦੀ ਬਾਣੀ ਚ ਭਰਪੂਰ ਪ੍ਰਚੁਰ ਮਾਤਰਾ ਵਿਚ ਭਰਿਆ ਹੈ। ਸਮਸਤੀ ਸਰੂਪੇ ਸਾਰੀਆਂ ਸ਼ਕਲਾਂ ਤੇਰੀਆਂ ਨੇ, ਹੁਣ ਅਸੀਂ ਸਾਰੇ ਪੜ੍ਹਦੇ ਹਾਂ, ਜਦ ਆਰਤੀ ਦੇ ਨਾਂ ਤੇ ਸ਼ਬਦ ਪੜ੍ਹਦੇ ਹਾਂ, ਗਗਨ ਮੇ ਥਾਲ ਰਵ ਚੰਦ ਦੀਪਕ, ਉਸ ਬਾਣੀ ਦੇ ਅੰਦਰ ਕੀ ਕਹਿੰਦੇ ਨੇ, ਸਹਿਸ ਤਾਂ ਉਹ ਨੈਣ ਨੈਣ ਹੈ ਤੋਹੀ ਕੋ, ਸਹਿਸ ਮੂਰਤ ਨਾ ਏਕ ਤੋਹੀ, ਸਾਰੀਆਂ ਅੱਖਾਂ ਤੇਰੀਆਂ, ਸਾਰੀਆਂ ਸ਼ਕਲਾਂ ਤੇਰੀਆਂ ਨੇ, ਸਾਰੇ ਪੈਰ ਤੇਰੇ, ਸਾਰੇ ਹੱਥ ਤੇਰੇ, ਤੇਰੇ ਤੋਂ ਬਿਨਾਂ ਤੇ ਕੋਈ ਚੀਜ਼ ਹੈ ਨਹੀਂ, ਤੇਰੀ ਇਹ ਵਡਿਆਈ ਹੈ। ਜਿਸ ਦਿਨ ਸਾਡੀ ਸੁਰਤ ਵਿੱਚ ਰੱਬ ਜੀ ਦੀ ਗੁਣਾਂ ਦੀ ਵਡਿਆਈ ਪ੍ਰਚੁਰ ਮਾਤਰਾ ਵਿੱਚ ਭਰਪੂਰ ਮਾਤਰਾ ਵਿੱਚ ਵਸ ਜਾਏਗੀ, ਅਸੀਂ ਡਿਪਰੈਸ਼ਨ ਤੋਂ ਬਾਹਰ ਆ ਜਾਂਗੇ। ਮੈਂ ਇਹ ਸਮਝਦਾ ਕਿ 80% ਲੋਕ ਡਿਪਰੈਸ਼ਨ ਦੇ ਮਰੀਜ਼, ਸਾਰੀਆਂ ਚਿੰਤਾਵਾਂ ਲੈਂਦੀਆਂ ਨੇ, ਲੱਥ ਜਾਂਦੀਆਂ ਨੇ, ਜਦ ਰੱਬ ਜੀ ਦੇ ਗੁਣਾਂ ਨੂੰ ਗਾ ਕੇ ਅਸੀਂ ਰੱਬ ਜੀ ਦੇ ਗੁਣਾਂ ਦੇ ਵਰਗੇ ਹੋ ਜਾਂਦੇ। ਰੱਬ ਜੀ ਵਰਗੇ ਨਹੀਂ ਹੋ ਸਕਦੇ, ਰੱਬ ਜੀ ਨੂੰ ਪਾਣਾ, ਰੱਬ ਜੀ ਦੇ ਗੁਣ ਅਪਣਾਉਣੇ ਪੈਣਗੇ। ਜੇ ਰੱਬ ਜੀ ਨਿਰਮਲ ਹੈ ਨਾ, ਤਾਂ ਸਾਨੂੰ ਨਿਰਮਲ ਬਣਨਾ ਪਏਗਾ। ਰੱਬ ਜੀ ਮਿੱਠ ਬੋਲੜਾ ਹੈ, ਤਾਂ ਸਾਨੂੰ ਮਿੱਠ ਬੋਲੜਾ ਬਣਨਾ ਪਏਗਾ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਉਹ ਕਦੀ ਕੌੜਾ ਬੋਲਦਾ ਹੀ ਨਹੀਂ। ਅਸੀਂ ਕਿਸ ਤਰ੍ਹਾਂ ਕੌੜਾ ਬੋਲਦੇ ਹਾਂ, ਕਿਸ ਤਰ੍ਹਾਂ ਕਿਸੇ ਤੋਂ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ। ਬਾ ਕਮਾਲ, ਕਦੀ ਪਾਗਲ ਖਾਨੇ ਜਾਓ ਨਾ, ਤੇ ਉੱਥੇ ਦੋ ਤਿੰਨ ਗੱਲਾਂ ਲਿਖੀਆਂ ਹੁੰਦੀਆਂ। ਅਸੀਂ ਕਈ ਵਾਰੀ ਕਿਸੇ ਤੋਂ ਨਾਰਾਜ਼ ਹੁੰਦੇ ਹਾਂ, ਤੇ ਉੱਥੇ ਪਹਿਲਾਂ ਲਿਖਿਆ ਹੁੰਦਾ, ਇਹ ਮਾਨਸਿਕ ਰੋਗੀ ਨੇ, ਇਹ ਤੁਹਾਨੂੰ ਭੈੜਾ ਬੋਲ ਸਕਦੇ ਨੇ, ਤੇ ਡਾਕਟਰ ਨੂੰ ਵੀ ਮਾਰ ਦਿੰਦੇ, ਡਾਕਟਰ ਨੂੰ ਚਪੇੜ ਮਾਰ ਦਿੰਦੇ, ਮਾੜੇ ਬੋਲ ਬੋਲਦੇ, ਇਹਨਾਂ ਦਾ ਬੁਰਾ ਨਹੀਂ ਮਨਾਉਣਾ। ਔਰ ਇਹਨਾਂ ਤੋਂ ਬੁਰਾ ਬੋਲਣਾ ਨਹੀਂ, ਸਾਨੂੰ ਇਹ ਸਮਝਣਾ ਪਏਗਾ, ਜਿਹੜਾ ਰੱਬ ਜੀ ਤੋਂ ਦੂਰ ਹੈ, ਰੱਬ ਜੀ ਦੇ ਗੁਣਾਂ ਨੂੰ ਨਹੀਂ ਜਾਣਦਾ, ਜਿਹੜਾ ਗੁਰਬਾਣੀ ਤੋਂ ਦੂਰ ਹੈ, ਉਹ ਤੁਹਾਨੂੰ ਕ੍ਰੋਧ ਵਿੱਚ ਗੱਲ ਕਰੇਗਾ, ਕਿਉਂਕਿ ਉਸ ਤੇ ਸਾਨੂੰ ਤਰਸ ਖਾਣਾ ਹੈ। ਜਿੰਨੇ ਬਾਣੀ ਪੜਨ ਵਾਲੇ, ਜਿੰਨੇ ਬਾਣੀ ਨੂੰ ਜੀਣ ਵਾਲੇ, ਉਹਨਾਂ ਨੂੰ ਉਸ ਪਾਗਲ ਖਾਣੇ ਦੇ ਤਰੀਕੇ ਨਾਲ, ਜੋ ਸੰਸਾਰ ਵਿੱਚ ਰੱਬ ਤੋਂ ਵਿਛੜੇ ਹੋਏ ਪਾਗਲ ਤੁਰ ਰਹੇ ਨੇ, ਜਿਹਦੀਆਂ ਲੋਥਾਂ ਤੁਰੀਆਂ ਨੇ, ਜਿਹੜੇ ਰੱਬ ਤੋਂ ਵਿਛੜੇ, ਸਤਿਗੁਰ ਜੀ ਕਹਿ ਰਹੇ ਨੇ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਤਮਕ ਮੌਤ, ਸਰੀਰ ਦੀ ਮੌਤ ਨਹੀਂ, ਤੇਰਾ ਨਾਮ ਨਹੀਂ ਹੈ, ਤੇਰਾ ਰੂਪ ਨਹੀਂ ਹੈ, ਤੇ ਸਾਰੇ ਸਮਸਤੀ ਸਰੂਪ ਹੈ, ਸਾਰੇ ਸਰੂਪ ਰੂਪ ਤੇਰੇ ਨੇ, ਪ੍ਰਭੰਗੀ ਪਰਮਾਤੇ ਸਮਸਤੀ ਵਿਭੂਤੇ। ਹੁਣ ਇਸ ਸ਼ੈ ਨੂੰ, ਇਸ ਗੱਲ ਨੂੰ ਸਮਝਣਾ ਪਏਗਾ। ਜਦ ਇਸ ਗੱਲ ਨੂੰ ਸਮਝਦੇ ਹਾਂ, ਤੇ ਸਾਨੂੰ ਗੱਲ ਪਕੜ ਵਿੱਚ ਆਏਗੀ। ਸਭ ਨੂੰ ਨਾਸ਼ ਕਰਨ ਵਾਲਾ ਪ੍ਰਭੰਗੀ ਪਰਮਾਥੇ, ਪ੍ਰਭੰਗੀ ਦਾ ਮਤਲਬ ਪਰਲੋ ਲਿਆਉਣ ਵਾਲਾ। ਹੁਣ ਉਥਲ ਪੁਥਲ ਹੋ ਜਾਂਦੀ ਹੈ ਨਾ, ਅਜੇ ਤੇ ਸਹੀ ਮਾਇਨੇ ਚ ਪਰਲੋ ਉਹਨੇ ਲਿਆਂਦੀ ਨਹੀਂ, ਆਪਣੀ ਮਸਤੀ ਚ, ਆਪਣੀ ਖੁਸ਼ੀ ਚ, ਕਦੀ ਕਿਸੇ ਨੂੰ ਸਤਾਉਂਦਾ ਨਹੀਂ। ਅਸੀਂ ਧਰਤੀ ਦੇ ਪਰਿਆਵਰਣ ਨੂੰ ਨੁਕਸਾਨ ਕਰਾਉਂਦੇ ਹਾਂ, ਤੇ ਧਰਤੀ ਭੂਕੰਪ ਲਿਆਉਂਦੀ ਹੈ, ਉਹ ਸਭ ਕੁਝ ਤੇ ਕੱਢੀ ਜਾ ਰਹੇ ਹਾਂ, ਲੋਹਾ ਕੱਢੀ ਜਾ ਰਿਹਾ, ਕੋਲਾ ਕੱਢੀ ਜਾ ਰਿਹਾ, ਪੈਟਰੋਲ ਕੱਢੀ ਜਾ ਰਿਹਾ, ਸਾਰੀ ਐਨਰਜੀ ਕੱਢੀ ਜਾ ਰਿਹਾ। ਫਿਰ ਪ੍ਰਕਿਰਤੀ ਆਪਣਾ ਤਾਕਤ ਦਿਖਾਉਂਦੀ ਹੈ, ਔਰ ਉਸ ਦੇ ਹਲਕੀ ਜਿਹੇ ਝਟਕੇ ਵਿੱਚ ਕਿੰਨਾ ਰਿਐਕਟਰ ਹੁੰਦਾ, 7 ਡਿਗਰੀ ਦਾ ਰਿਐਕਟਰ ਹੋਵੇ ਤੇ ਮਕਾਨ ਢਹਿ ਢੇਰੀ ਹੋ ਜਾਂਦਾ, ਜੇ 8 ਵਿੱਚ ਪਹੁੰਚ ਜਾਏ ਤੇ ਫਿਰ ਸਭ ਕੁਝ ਹੀ ਨਾਸ਼ ਹੋ ਜਾਏ। ਸੋ ਸਤਿਗੁਰੂ ਜੀ ਕਹਿੰਦੇ ਨੇ ਪ੍ਰਬੰਧ

0: ਹੱਥੇ, ਸਾਰਿਆਂ ਦਾ ਨਾਸ਼ ਕਰਨ ਵਾਲਾ ਤੂੰ ਹੈ, ਸਾਰੇ ਚੰਦ ਤਾਰੇ ਸੂਰਜ ਸਭ ਤੇ ਸਮਸਤੀ ਵੀ ਭੂਤੇ। ਵਿਭੂਤੇ ਦਾ ਮਤਲਬ ਹੈ ਰਿਧੀਆਂ ਸਿੱਧੀਆਂ, ਜਿਹੜੇ ਲੋਕ ਕਹਿੰਦੇ ਨੇ ਅਸੀਂ ਰਿਧੀਆਂ ਸਿੱਧੀਆਂ ਦੇ ਮਾਲਕ, ਅਸੀਂ ਜੋਗੀ ਬਣ ਗਏ, ਅਸੀਂ ਸੰਨਿਆਸੀ ਬਣ ਗਏ। ਹੇ ਰੱਬ ਜੀ, ਤੁਸੀਂ ਇਹਨਾਂ ਸਾਰੇ ਜੋਗੀਆਂ ਨੂੰ ਹੀ ਤੇ ਪੈਦਾ ਤੁਸੀਂ ਕੀਤਾ, ਤੇ ਰਿਧੀਆਂ ਦੇ ਮਾਲਕ ਤੇ ਤੁਸੀਂ ਹੋ। ਅਸੀਂ ਐਵੇਂ ਹੀ ਰਿਧੀਆਂ ਸਿੱਧੀਆਂ ਦੇ ਚੱਕਰਾਂ 'ਚ ਫਸੇ ਹਾਂ, ਜੇ ਤੁਸੀਂ ਮਿਲ ਗਏ ਤੇ ਸਭ ਕੁਝ ਮਿਲ ਗਿਆ। ਇੱਕ ਗੱਲ ਸਾਡੇ ਪੱਲੇ ਪੈ ਜਾਏ ਕਿ ਰੱਬ ਜੀ ਦੀ ਪ੍ਰਾਪਤੀ ਹੋ ਗਈ ਤੇ ਸਾਰੀਆਂ ਸ਼ਕਤੀਆਂ ਸਾਡੇ ਕੋਲ, ਕਿਉਂਕਿ ਰੱਬ ਸੰਪੂਰਨ ਸ਼ਕਤੀਆਂ ਦਾ ਮਾਲਕ ਹੈ, ਉਹ ਸਾਡੇ ਅੰਦਰ ਹੈ ਔਰ ਸਾਨੂੰ ਉਹ ਗੁਰਬਾਣੀ ਰਾਹੀਂ ਦਿਖ ਜਾਏ, ਸਮਝ ਆ ਜਾਏ ਭਰਪੂਰ ਮਾਤਰਾ ਵਿੱਚ। ਰੱਬ ਜੀ ਸਾਡੇ ਅੰਗ ਸੰਗ ਨੇ ਭਰਪੂਰ ਮਾਤਰਾ ਵਿੱਚ, ਪ੍ਰਚੂਰ ਮਾਤਰਾ ਵਿੱਚ। ਜੇ ਕੀੜੀ ਵਿੱਚ ਨੇ ਤੇ ਭਰਪੂਰ ਨੇ, ਜੇ ਹਾਥੀ ਵਿੱਚ ਨੇ ਤਾਂ ਵੀ ਭਰਪੂਰ ਨੇ। ਉਸ ਦੀ ਬਣਾਈ ਹੋਈ ਕਿਸੇ ਰਚਨਾ ਵਿੱਚ ਕੋਈ ਵੀ ਸ਼ੰਕਾ ਸ਼ੁਭਾ ਕਮੀ ਨਹੀਂ ਹੈ, ਕਮੀ ਸਾਡੇ ਵਿੱਚ ਹੈ, ਸਾਡੇ ਵਿੱਚ ਹੈ। ਕਲੰਕਨ ਬਿਨਾ ਨੈ ਕਲੰਕੀ ਸਰੂਪ ਹੈ, ਕਿਉਂਕਿ ਤੇਰੇ ਵਿੱਚ ਕੋਈ ਕਲੰਕ ਨਹੀਂ ਕੱਢ ਸਕਦਾ, ਬਿਨਾਂ ਕਲੰਕ ਤੋਂ ਹੈ। ਜਿਸ ਤਰ੍ਹਾਂ ਨਿਰੰਜਨ ਹੈ, ਮਾਇਆ ਦੀ ਕਾਲਖ ਤੈਨੂੰ ਨਹੀਂ ਲੱਗ ਸਕਦੀ, ਸਤਿਗੁਰੂ ਜੀ ਤੈਨੂੰ ਕਿਸੇ ਕਿਸਮ ਦੀ ਕਲੰਕ ਵੀ ਨਹੀਂ ਲੱਗ ਸਕਦਾ, ਕੋਈ ਕਲੰਕੀ ਕਹਿ ਨਹੀਂ ਸਕਦਾ। ਵੱਡੇ ਤੋਂ ਵੱਡਾ ਕੋਈ ਦੇਵੀ ਦੇਵਤਾ, ਉਹਨੂੰ ਕਈ ਕਲੰਕ ਲੱਗੇ ਹੋਣਗੇ, ਵੱਡੇ ਤੋਂ ਵੱਡੇ ਰਾਜੇ ਨੂੰ ਕਲੰਕ ਲੱਗੇ ਹੋਣਗੇ, ਵੱਡੇ ਤੋਂ ਵੱਡੇ ਰਿਧੀਆਂ ਸਿੱਧੀਆਂ ਦੇ ਮਾਲਕਾਂ ਦੇ ਜਿਹੜੇ ਮਾਲਕ ਬਣੇ ਫਿਰਦੇ ਨੇ, ਉਹਨਾਂ ਨੂੰ ਕਲੰਕ ਲੱਗੇ ਹੋਣਗੇ। ਲੇਕਿਨ ਸਤਿਗੁਰ ਜੀ ਸਾਰੀਆਂ ਸ਼ਕਤੀਆਂ ਦੇ ਮਾਲਕ ਸੀ। ਕਲੰਕਨ ਬਿਨਾ ਨੈ ਕਲੰਕੀ ਸਰੂਪ, ਕਿਉਂਕਿ ਜਿੰਨੇ ਵੀ ਸਰੂਪ ਤੁਸੀਂ ਬਣਾਏ ਨੇ ਇਹਨਾਂ ਵਿੱਚ ਕੋਈ ਵੀ ਕਮੀ ਨਹੀਂ ਹੈ। ਹਰ ਇੱਕ ਸ਼ੈ ਤੁਸੀਂ ਜਿਹੜੀ ਬਣਾਈ ਹੈ ਉਹਨਾਂ ਵਿੱਚ ਕੋਈ ਕਿਸੇ ਕਿਸਮ ਦਾ ਉਣਤਾਈ ਕੱਢ ਨਹੀਂ ਸਕਦਾ। ਔਰ ਸਾਰਿਆਂ ਦਾ ਮਾਲਕ ਵੀ ਤੁਸੀਂ ਹੋ। ਨਮੋ ਰਾਜ ਰਾਜੇਸ਼ਵਰੰ ਪਰਮ ਰੂਪ ਹੈ, ਨਮਸਕਾਰ ਹੈ ਦਾਤਾ ਜੀ, ਤੁਸੀਂ ਤੇ ਰਾਜਿਆਂ ਦੇ ਰਾਜੇ ਹੋ। ਮਾਲਕ ਰਾਜੇ ਕੀ ਸ਼ੈ ਨੇ? ਜੇ ਸੂਰਜ ਨੂੰ ਰੋਸ਼ਨੀ ਦੇਣ ਵਾਲੇ ਤੁਸੀਂ ਹੋ, ਚੰਦਰਮਾ ਨੂੰ ਰੋਸ਼ਨੀ ਦੇਣ ਵਾਲੇ ਤੁਸੀਂ ਹੋ। ਕੋਈ ਵੀ ਐਸੀ ਜਗ੍ਹਾ ਬ੍ਰਹਿਮੰਡ ਵਿੱਚ ਨਹੀਂ ਹੈ ਜਿੱਥੇ ਤੁਹਾਡੀ ਮੌਜੂਦਗੀ ਨਾ ਹੋਵੇ, ਔਰ ਜਿੱਥੇ ਤੁਹਾਡੀ ਮੌਜੂਦਗੀ ਨਹੀਂ ਹੈ ਉਹ ਜਗ੍ਹਾ ਹੀ ਨਹੀਂ ਹੈ। ਜਪ ਸਾਹਿਬ ਦੀ ਬਾਣੀ ਕਿੰਨੇ ਵੱਡੇ ਵੱਡੇ ਗੁਣਾਂ ਨੂੰ ਸਾਡੇ ਸਾਹਮਣੇ ਖੋਲ ਕੇ ਰੱਖਦੀ ਹੈ। ਤੁਸੀਂ ਪਰਮ ਰੂਪ ਦੇ ਮਾਲਕ ਹੋ, ਪਰਮ ਸ਼ਕਤੀਆਂ ਦੇ ਮਾਲਕ ਹੋ, ਪਰਮ ਸ਼ਕਤੀਆਂ ਦੇ ਮਾਲਕ ਹੋ। ਨਮੋ ਯੋਗ ਜੋਗੇਸ਼ਵਰੰ ਪਰਮ ਸਿੱਧ। ਹੁਣ ਜੋਗੀ ਤੇ ਕਹਿੰਦੇ ਨੇ ਅਸੀਂ ਵੱਡੇ ਵੱਡੇ ਜੋਗੀ ਹਾਂ, ਤੇ ਸਤਿਗੁਰੂ ਜੀ ਨੇ ਕਹਿਤਾ ਤੁਸੀਂ ਕਾਹਦੇ ਵੱਡੇ ਜੋਗੀ ਹੋ? ਗੱਲੀ ਯੋਗ ਨਾ ਹੋਈ, ਯੋਗ ਨਾ ਖਿੰਤਾ, ਯੋਗ ਨਾ ਡੰਡੇ, ਯੋਗ ਨਾ ਭਸਮ ਚੜਾਈਏ, ਯੋਗ ਨਾ ਬਾਹਰ ਮੜੀ ਮਸਾਣੀ, ਯੋਗ ਨਾ ਤਾੜੀ ਲਾਈਏ, ਅੰਜਨ ਮਾਹੇ ਨਿਰੰਜਨ ਰਹੀ। ਉਸ ਨਿਰੰਜਨ ਨੂੰ ਪਾਣਾ ਹੈ ਜਿਹੜਾ ਕਾਲਕ ਤੋਂ ਰਹਿਤ ਹੈ, ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਤੇ ਖਾਲਸਾ ਮਾਇਆ ਦੇ ਪ੍ਰਭਾਵ ਤੋਂ ਪਰੇ ਹੋ ਕੇ ਖਾਲਸਾ ਹੋ ਸਕਦਾ। ਉਹਦੇ ਕੋਲ ਨਵਾਬੀ ਆਵੇ ਠੁਕਰਾ ਦਿੰਦਾ, ਉਹ ਦਿੱਲੀ ਦੇ ਤਖ਼ਤ ਤੇ 18 ਵਾਰੀ ਕਬਜ਼ਾ ਕਰਕੇ ਕਬਜ਼ਾ ਛੱਡ ਆਉਂਦਾ, ਤੇ ਸਾਡੇ ਵਰਗੇ ਕਈ ਕਹਿੰਦੇ ਨੇ ਚੰਗਾ ਕਮਾਲ ਦੇ ਬੰਦੇ ਕਬਜ਼ਾ ਹੋਇਆ ਸੀ ਛੱਡਤਾ। ਜਿਨ੍ਹਾਂ ਦੇ ਅੰਦਰ ਗੁਰਬਾਣੀ ਵਸੀ ਹੈ, ਜਿਨ੍ਹਾਂ ਨੇ ਗੁਰਬਾਣੀ ਜੀਵੀ ਹੈ, ਜਿਨ੍ਹਾਂ ਨੇ ਗੁਰਬਾਣੀ ਦੇ ਅਨੁਸਾਰ ਉਹਨਾਂ ਤਾਕਤਾਂ ਨੂੰ ਪਾਇਆ ਹੈ, ਉਹ ਗੁਰਬਾਣੀ ਬਾਣੀ ਨੂੰ ਸਮਰਪਿਤ ਨੇ, ਕਿਉਂਕਿ ਉਹਨਾਂ ਦੇ ਅੰਦਰ ਭਰਪੂਰ ਤਰੀਕੇ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਵਸਾ ਦਿੱਤਾ ਹੈ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾ ਰੇ ਐਸਾ ਪ੍ਰੀਤ। ਕਿਉਂਕਿ ਗੁਰੂ ਨਾਨਕ ਆਪ ਨਿਰੰਕਾਰ ਕਲਾਕਾਰ ਹੈ, ਇਹ ਮੈਂ ਨਹੀਂ ਕਹਿ ਰਿਹਾ, ਭੱਟ ਕਹਿ ਰਹੇ ਨੇ, ਭੱਟ ਸਾਹਿਬਾਨ ਤੋਂ ਪੁੱਛੋ, ਭਾਈ ਗੁਰਦਾਸ ਜੀ ਨੂੰ ਪੁੱਛੋ, ਭਾਈ ਲਹਿੜਾ ਜੀ ਨੂੰ ਪੁੱਛੋ, ਬਾਬਾ ਅਮਰਦਾਸ ਜੀ ਨੂੰ ਪੁੱਛੋ, ਜਿਨ੍ਹਾਂ ਨੂੰ ਗੁਰੂ ਨਾਨਕ ਸਤਿਗੁਰ ਨੇ ਸਤਿਗੁਰ ਬਣਾ ਦਿੱਤਾ। ਮੇਰੇ ਸਤਿਗੁਰ ਜੀ ਪ੍ਰੀਤਮ ਜੀ, ਗੁਰੂ ਨਾਨਕ ਸਤਿਗੁਰ ਜੀ ਦਸਵੇਂ ਜਾਮੇ ਵਿੱਚ ਮੈਨੂੰ ਇਹ ਗੱਲ ਸਮਝਾ ਰਹੇ ਨੇ, ਤੁਸੀਂ ਦੂਸਰੇ ਜੋਗੀਆਂ ਦੇ ਪਿੱਛੇ ਕਿਉਂ ਭੱਜੇ ਫਿਰਦੇ ਹੋ, ਕਿਉਂ ਨਹੀਂ ਉਹਨਾਂ ਜੋਗੀਆਂ ਦਾ ਮਾਲਕ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਇਹਨਾਂ ਤੇ ਆਪਣੇ ਕੱਪੜੇ ਲਾਏ ਨੇ, ਉਹਨੂੰ ਤੇ ਕੱਪੜੇ ਦੀ ਲੋੜ ਹੀ ਨਹੀਂ ਹੈ, ਇਹਨਾਂ ਤੇ ਰਾਖ ਮਲ ਕੇ ਆਪਣੇ ਆਪ ਨੂੰ ਪ੍ਰੂਫ ਕਰਨਾ ਹੈ, ਉਹਨੂੰ ਤੇ ਪ੍ਰੂਫ ਕਰਨ ਦੀ ਲੋੜ ਨਹੀਂ, ਉਹਨੂੰ ਰਾਖ ਮਲਣ ਦੀ ਲੋੜ ਨਹੀਂ, ਉਹ ਸਿੱਧੀਆਂ ਸਿੱਧੀਆਂ ਦਾ ਮਾਲਕ ਹੈ, ਔਰ ਜਿਹੜਾ ਉਸ ਨੂੰ ਜਪਦਾ ਹੈ ਰਿਧੀਆਂ ਸਿੱਧੀਆਂ ਪਿੱਛੇ ਹੀ ਰੱਖਦਾ ਹੈ, ਉਹ ਅੱਗੇ ਨਹੀਂ ਕਰਕੇ ਰੱਖ ਲੈਂਦਾ ਕਿ ਮੈਨੂੰ ਮਿਲ ਗਈਆਂ ਹੁਣ ਇਹਦੀ ਵਰਤੋਂ ਕਰੀਏ। ਬਾਣੀ ਜਪੀ ਹੈ, ਧਨ ਮਿਲ ਗਿਆ ਹੈ, ਹੁਣ ਇਸ ਰਾਹੀਂ ਕਿਸੇ ਨੂੰ ਨੀਵਾਂ ਦਿਖਾ ਦੇ। ਹਰ ਇੱਕ ਸ਼ੈ ਤੋਂ ਨਿਰਲੇਪ ਹੁੰਦਾ ਜਾਂਦਾ ਹੈ ਜਦ ਗੁਰਬਾਣੀ ਵਿੱਚ ਗੁਰਸਿੱਖ ਦਾ ਮਨ ਰਚਦਾ ਚਲਾ ਰੰਗਿਆ ਜਾਂਦਾ ਹੈ। ਤਾਂ ਹੀ ਸਤਿਗੁਰੂ ਜੀ ਕਹਿੰਦੇ ਨੇ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮੇਂ, ਸੋ ਕਹੀਅਤ ਹੈ ਸੂਰਤ। ਦੁਨੀਆ ਦੇ ਤਾਕਤਵਰ ਬੜੇ ਓਲੰਪਿਕ ਵਿੱਚ ਫਿਰਦੇ ਹੋਣਗੇ, ਕਈ ਰਾਜੇ ਤਾਕਤਵਰ ਹੋਣਗੇ, ਲੇਕਿਨ ਖਾਲਸੇ ਦੀ ਤਾਕਤ ਜਿਹੜਾ ਵੀ ਦੇਖਦਾ ਹੈ ਉਹ ਖੁੰਡੀਆਂ ਕਿਰਪਾਨਾਂ ਵੀ ਤੋਪਾਂ ਨੂੰ ਮੂੰਹ ਮੋੜ ਦਿੰਦੀ, ਤੋਪਾਂ ਦੇ ਚੱਕੇ ਟੁੱਟ ਜਾਣ ਤੇ ਆਪਣਾ ਮੋਢਾ ਲਾ ਕੇ ਤੋਪਾਂ ਵੀ ਚਲਾ ਦਿੰਦੇ। ਸੋਚਣ ਵਾਲੀ ਗੱਲ ਹੈ ਕਿ ਐਸੀ ਦੁਨੀਆ ਦੇ ਵਿੱਚ ਕਿਹੜੀ ਸ਼ੈ ਗੁਰੂ ਨਾਨਕ ਨੇ ਤਿਆਰ ਕਰ ਦਿੱਤੀ ਜਿਹੜੀ ਬਾਣੀ ਦੇ ਰਾਹੀਂ ਉਸ ਦੇ ਅੰਦਰ ਭਰਪੂਰ ਮਾਤਰਾ ਵਿੱਚ ਜੀਵਨ ਜੀਣ ਦੀ ਵੀ ਆਸ ਬਣ ਗਈ ਤੇ ਜੀਵਨ ਨਿਛਾਵਰ ਕਰਨ ਦੀ ਵੀ ਆਸ ਬਣ ਗਈ, ਜੀਵਨ ਦਾ ਆਨੰਦ ਲੈਣ ਦੀ ਵੀ ਆਸ ਬਣ ਗਈ ਤੇ ਜੀਵਨ ਨੂੰ ਕੁਰਬਾਨ ਕਰਨ ਦੀ ਵੀ ਆਸ ਬਣ ਗਈ। ਨਮੋ ਰਾਜ ਰਾਜੇਸ਼ਵਰੰ ਬ੍ਰਹਮ ਬ੍ਰਿਧ, ਰਾਜਿਆਂ ਦਾ ਰਾਜਾ ਕਿਉਂਕਿ ਪਰਮ ਰੂਪ ਹੈ ਤੂੰ, ਤੇਰੇ ਵਰਗਾ ਸੰਸਾਰ ਵਿੱਚ ਕੋਈ ਜੋਗੀ ਨਹੀਂ, ਤੇਰੇ ਵਰਗਾ ਕੋਈ ਰਾਜਾ ਨਹੀਂ, ਤੇਰੇ ਵਰਗਾ ਕੋਈ ਪ੍ਰਕਮ ਪ੍ਰਚੰਡ ਵਿਦਵਾਨ ਨਹੀਂ, ਤੇ ਤੇਰੇ ਵਰਗਾ ਬ੍ਰਿਧੇ ਦਾ ਮਤਲਬ ਹੈ ਕਿ ਤੇਰੇ ਵਰਗਾ ਕੋਈ ਪ੍ਰਕਰਮੀ ਹਾਕਮ ਨਹੀਂ, ਵੱਡਾ ਹਾਕਮ ਨਹੀਂ, ਦੁਨੀਆ ਦਾ ਹਾਕਮ ਤੇ ਕਿਸੇ ਨੂੰ ਦੇ ਕੇ ਲੈ ਲੈਂਦਾ, ਦੁਨੀਆ ਦੇ ਰਾਜੇ ਟੈਕਸ ਲੈ ਕੇ ਕਿਸੇ ਨੂੰ ਕੁਛ ਦਿੰਦੇ ਨੇ, ਲੇਕਿਨ ਤੂੰ ਕਿਸੇ ਨੂੰ ਲੈ ਕੇ ਕਿਸੇ ਨੂੰ ਨਹੀਂ ਦਿੰਦਾ, ਸਭ ਨੂੰ ਦਿੰਦਾ ਹੈ, ਕਿਸੇ ਤੂੰ ਲੈਂਦਾ ਨਹੀਂ, ਕਿਸੇ ਨੂੰ ਮੋੜਵਾ ਵੀ ਨਹੀਂ ਕਹਿੰਦਾ ਮੈਂ ਤੈਨੂੰ ਦਿੱਤਾ ਤੇ ਤੇਰੇ ਉੱਤੋਂ ਲੈਣਾ। ਇੱਥੇ ਤੇ ਧੀ ਜੇ ਮਾਂ ਨੂੰ ਦੇਵੇ, ਮਾਂ ਸਭ ਕੁਝ ਦੇ ਦੇਵੇ, ਧੀ ਮਾਂ ਨੂੰ ਦੇਵੇ ਤੇ ਮੰਗਦੀ ਵਾਪਸ ਦੇ ਮਾਂ, ਤੇ ਉਹ ਸਭ ਕੁਝ ਪੁੱਤਰ ਨੂੰ ਦੇ ਦੇਵੇ ਲੇਕਿਨ ਪੁੱਤਰ ਕਹਿੰਦਾ ਲਿਆ ਬਾਪੂ ਮੈਂ ਤੈਨੂੰ ਪੈਸੇ ਦਿੱਤੇ ਸੀ ਤੈਨੂੰ ਕਿਉਂ ਦਿਆਂ। ਸੰਸਾਰ ਦੀ ਸੋਚ ਨੂੰ ਛੱਡ ਕੇ ਜਦ ਨਿਰੰਕਾਰ ਦੇ ਸਫ਼ਰ ਨੂੰ ਤੁਰਦੇ ਹਾਂ ਤੇ ਸਾਨੂੰ ਆਪਣਾ ਆਪ ਹਉਮੈ ਨੂੰ ਗੁਆਉਣੀ ਪੈਂਦੀ, ਆਪਣੇ ਅੰਦਰੋਂ ਹਉਮੈ ਮਾਰਨੀ ਪੈਂਦੀ ਹੈ। ਅਗਲੀ ਵਿਚਾਰ ਕੱਲ੍ਹ ਦੇ ਦਿਨ ਕਰਾਂਗੇ। ਸਤਿਕਾਰਯੋਗ ਭਾਈ ਸਾਹਿਬ ਕੀਰਤਨੀ ਜਥਾ ਆ ਚੁੱਕਾ ਹੈ, ਬਾਣੀ ਪੜ੍ਹਦਿਆਂ ਵਿਚਾਰ ਪੇਸ਼ ਕਰਦਿਆਂ ਨਹੀਂ ਕੰਮ ਪੂਰਾ ਹੋ ਗਈਆਂ ਹੋਣਗੀਆਂ, ਅਣਜਾਣ ਜਾਣ ਕੇ ਖਿਮਾ ਕਰਨੀ, ਅਰਦਾਸ ਕਰਨੀ, ਸਤਿਗੁਰੂ ਜੀ ਜਿੰਨੇ ਵੀ ਬਚਨ ਵਿਚਾਰ ਸੰਗਤਾਂ ਨਾਲ ਕਰਦੇ ਹਾਂ ਆਪਣੇ ਜੀਵਨ ਵਿੱਚ ਟਾਲਣ ਦਾ ਬਲ ਬਖਸ਼, ਭੁੱਲਾਂ ਨੂੰ ਬਖਸ਼ ਕੇ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਫਤਿਹ
2: ਦੇਖਦੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਲੋਕਾਂ ਨੇ ਭੂਤਨਾ ਬੇਤਾਲਾ ਬੇਦੀਆਂ ਨੇ ਵੀ ਕਿਹਾ ਤੇ ਸੰਸਾਰ ਦੇ ਜੋਗੀਆਂ ਨੇ ਸਿੱਧਾਂ ਨੇ ਪੰਡਤਾਂ ਨੇ ਮੌਲਵੀਆਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਔਰ ਪੱਥਰਾਂ ਦੀ ਵੀ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਤੇ ਹੋਈ ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਉਲਾਂਭਾ ਕੋਈ ਨਾ ਦਿੱਤਾ ਜਿੱਥੇ ਵੀ ਪੱਥਰ ਵੱਜੇ ਜਿੱਥੇ ਵੀ ਸਤਿਗੁਰਾਂ ਨੂੰ ਭੂਤਨਾ ਬੇਤਾਲਾ ਕਿਹਾ ਉੱਥੇ ਆਪ ਜੀ ਨੇ ਪਰਮਾਤਮਾ ਦੇ ਰਾਗ ਨੂੰ ਛੇੜ ਕੇ ਤੇ ਨਿਰੰਕਾਰ ਦੀ ਬਾਣੀ ਨੂੰ ਗਾਇਨ ਕੀਤਾ ਔਰ ਕੀਰਤਨ ਦੀਆਂ ਉਹ ਧੁਨਾਂ ਲਾਈਆਂ। ਕੀਰਤਨ ਅੱਖਰ ਕੇਵਲ ਸਿੱਖ ਜਗਤ ਦੇ ਵਿੱਚ ਹੋਂਦ ਵਿੱਚ ਆਇਆ, ਇਹਤੋਂ ਪਹਿਲਾਂ ਨਹੀਂ ਸੀ। ਦੂਜੇ ਧਰਮ ਹਿੰਦੂ ਧਰਮ ਵਿੱਚ ਕੇਵਲ ਭਜਨ ਹੈ, ਇਸਲਾਮ ਦੇ ਅੰਦਰ ਕੀਰਤਨ ਦਾ ਨਾਮ ਕੋਈ ਨਹੀਂ ਹੈ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਤੇ ਬਾਣੀ ਨੂੰ ਕੀਰਤਨ ਦੁਆਰਾ, ਕੀਰਤਨ ਦਾ ਮਤਲਬ ਕੀ ਰਤਨ, ਜਿਸ ਦੇ ਸਾਹਮਣੇ ਕੋਈ ਰਤਨ ਜਿਹੜੇ ਹਨ ਕੀਮਤ ਨਹੀਂ ਰੱਖਦੇ। ਕੀਰਤਨ ਉਹ ਹੈ ਜਿਹੜਾ ਕੀਰ ਕਹਿੰਦੇ ਨੇ ਕੀਲ, ਕੀਲ ਤਨ, ਜਿਹੜਾ ਤਨ ਨੂੰ ਕੀਲ ਲਵੇ। ਜਿੱਥੇ ਕੀਰਤਨ ਹੋਵੇ ਤਨ ਤੇ ਮਨ ਕੀਲੇ ਜਾਂਦੇ ਹਨ। ਕੀਰਤਨ ਦਾ ਮਤਲਬ ਹੈ ਤਨ ਨੂੰ ਕੀਲਣ ਵਾਲਾ, ਕੀਰਤਨ ਦਾ ਮਤਲਬ ਹੈ ਜਿਹਦੇ ਸਾਹਮਣੇ ਰਤਨ ਅਮੋਲਕ ਜਿਹੜੇ ਨੇ ਇਹ ਕੀ ਕੀਮਤ ਰੱਖਦੇ ਨੇ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਰਤਨ ਦੀਆਂ ਧੁਨਾਂ ਨਿਰੰਕਾਰ ਪਰਮਾਤਮਾ ਅਕਾਲ ਪੁਰਖ ਦੇ ਰਾਗ ਦੇ ਵਿੱਚ ਪਲੋ ਕੇ, ਰਾਗ ਵੀ ਰੱਬੀ ਹੈ ਤੇ ਕੀਰਤਨ ਵੀ ਬਾਣੀ ਵੀ ਰੱਬੀ ਸੀ, ਦੋਨਾਂ ਦਾ ਸੁਮੇਲ ਕਰਕੇ ਭਾਈ ਮਰਦਾਨਾ ਸਾਹਿਬ ਨੂੰ ਨਾਲ ਲੈ ਕੇ ਜਗਤ ਦੀ ਫੇਰੀ ਪਾਤਸ਼ਾਹ ਨੇ ਸ੍ਰਵਣ ਕੀਤਾ। ਆਪ ਜੀ ਨੇ ਸ਼ਬਦ ਚੜ੍ਹਿਆ ਸੋਧਨ ਧਰਤਲਕਾਈ, ਭਾਈ ਸਾਹਿਬ ਗਾ ਰਹੇ ਸਨ। ਬਹੁਤ ਬਹੁਤ ਧੰਨਵਾਦ ਦੋਨਾਂ ਜਥਿਆਂ ਦਾ, ਭਾਈ ਅਨੰਤਵੀਰ ਸਿੰਘ ਜੀ, ਭਾਈ ਆਤਮਜੋਤ ਸਿੰਘ ਜੀ। ਸਤਿਗੁਰੂ ਮੇਰਾ ਕਰਨ ਆਏ ਹਨ ਆਪ ਜੀ ਦੇ ਸਾਹਮਣੇ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਪਿਆਰੇ ਕੀਰਤਨੀਏ। ਔਰ ਕੀਰਤਨ ਦਰਬਾਰ, ਦਰਬਾਰ ਨਾਲ ਕਿਉਂ ਜੁੜਿਆ? ਮਹਾਰਾਜਾ ਰਣਜੀਤ ਸਿੰਘ, ਭਾਈ ਸਾਹਿਬ ਭਾਈ ਮਨੀ ਸਿੰਘ ਨੇ ਜਦੋਂ ਕੀਰਤਨ ਦੀਆਂ ਮਰਿਆਦਾ ਬੰਨੀਆਂ ਨਾ ਆ ਕੇ ਹਰਿਮੰਦਰ ਸਾਹਿਬ ਦੇ ਅੰਦਰ ਛੋਟੀਆਂ ਛੋਟੀਆਂ ਗੱਲਾਂ ਨੋਟ ਕਰਿਆ ਰੱਖਿਆ ਕਰੋ ਤੇ ਭਾਈ ਮਨੀ ਸਿੰਘ ਨੇ ਚੌਂਕੀਆਂ ਬਣਾਈਆਂ, ਜਿਹਨੇ ਦੀ ਅਰਦਾਸ ਆਉਂਦੀ ਨਾ ਰੋਜ਼ਾਨਾ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਚੌਂਕੀਆਂ ਕੁਕੜਾ ਪ੍ਰਸ਼ਾਦ ਰੱਖਣ ਵਾਲੀਆਂ ਲੱਕੜ ਦੀਆਂ ਨਹੀਂ ਸਨ, ਇਹ ਕੀਰਤਨ ਦੀਆਂ ਚੌਂਕੀਆਂ ਸਨ ਜਿਹੜੀਆਂ ਭਾਈ ਮਨੀ ਸਿੰਘ ਨੇ ਆਸਾ ਦੀ ਵਾਰ, ਚਰਨ ਕਮਲ ਕੀ, ਬਿਲਾਵਲ ਕੀ, ਆਨੰਦ ਕੀ, ਇਹ ਜਿਹੜੀਆਂ ਸੋਧਰ ਦੀਆਂ ਚੌਂਕੀਆਂ ਔਰ ਸੋਹਿਲਾ ਸਾਹਿਬ ਜੀ ਦੀ ਕਾਨੜਾ ਦੀ ਚੌਂਕੀ, ਭਾਈ ਮਨੀ ਸਿੰਘ ਨੇ 6 ਚੌਂਕੀਆਂ ਬਣਾਈਆਂ, 6 ਪੱਤੀਆਂ ਬਣਾਈਆਂ, ਉਸ ਕੀਰਤਨ ਨੂੰ ਪਰੋਇਆ। ਤਾਂ ਕੀਰਤਨ ਦਰਬਾਰ ਜਦੋਂ ਆਰੰਭ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਕਹਿੰਦੇ ਕਿੱਥੇ ਚੱਲੇ? ਕਹਿੰਦੇ ਦਰਬਾਰ 'ਚ ਚੱਲੇ। ਕੀ ਕਹਿੰਦੇ? ਇੱਥੇ ਕੀਰਤਨ ਸੁਣਨ ਜਾਣਾ। ਲੋਕਾਂ ਦਾ ਦਰਬਾਰ ਜਿਹੜਾ ਸੀ, ਫਲਾਣੇ ਦਾ ਦਰਬਾਰ ਹੈ, ਫਲਾਣੇ ਦਾ ਦਰਬਾਰ ਹੈ, ਉੱਥੇ ਦਰਬਾਰ ਵਿੱਚ ਕੇਵਲ ਤੇ ਕੇਵਲ ਮਨੁੱਖੀ ਸਰੀਰ ਦੀ ਸਿਫਤ ਆਉਂਦੀ ਸੀ। ਇਹ ਦਰਬਾਰ ਸਾਹਿਬ ਦੇ ਨਾਲ ਕੀਰਤਨ ਜੁੜਿਆ। ਕੀਰਤਨ ਕਿੱਥੋਂ ਉੱਠ ਰਿਹਾ? ਧੁਨ ਕਿੱਥੋਂ ਉੱਠ ਰਹੀ ਹੈ? ਕਹਿੰਦੇ ਦਰਬਾਰ ਸਾਹਿਬ 'ਚੋਂ। ਇਹ ਫਿਰ ਹੋਂਦ ਵਿੱਚ ਆਇਆ ਕੀਰਤਨ ਦਰਬਾਰ, ਤੇ ਫਿਰ ਇਹ ਕੀਰਤਨ ਹਰ ਇੱਕ ਘਰ ਦੇ ਅੰਦਰ, ਹਰ ਗੁਰਦੁਆਰਾ ਸਾਹਿਬ ਦੇ ਅੰਦਰ ਹੋਣ ਲੱਗਾ। ਇਸ ਦੀ ਹੋਂਦ ਫਿਰ ਪ੍ਰਗਟ ਹੋਈ ਕੀਰਤਨ ਦਰਬਾਰ। ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਸ ਦਰੋਂ, ਜਿਸ ਦਰ ਨੂੰ ਆਪਾਂ ਲੋਚਦੇ ਹਾਂ, ਪਹੁੰਚੇ ਹਨ ਕੀਰਤਨ ਦੀਆਂ ਪਿਆਰੀਆਂ ਧੁਨਾਂ ਲੈ ਕੇ, ਬਖਸ਼ਿਸ਼ ਲੈ ਕੇ ਗੁਰੂ ਰਾਮਦਾਸ ਜੀ ਦੀ। ਆਓ ਭਿੱਜੀਏ ਸਤਿਗੁਰੂ ਜੀ ਦੇ ਉਹ ਅੰਮ੍ਰਿਤ ਸਰੋਵਰ ਵਿੱਚ, ਅੰਮ੍ਰਿਤ ਬਾਣੀ ਅੰਦਰ ਆਨੰਦ ਲਈਏ।

ਪ੍ਰਸਾਦ ਹੈ।

mind you saying

Yeah.

Jones

ਸ੍ਰਿਸ਼ਟੀ ਦਾ ਸੰਪੂਰਨ ਖਜ਼ਾਨਾ ਤੁਹਾਡਾ ਹੈ ਔਰ ਇਸ ਖਜ਼ਾਨੇ ਨੂੰ ਲੁਟਾਉਂਦੇ ਹੋ ਆਪਣੇ ਧੀਆਂ ਪੁੱਤਰਾਂ ਤੋਂ। ਇੱਕ ਗੱਲ ਦਾ ਬਹੁਤ ਖੂਬਸੂਰਤੀ ਦੇ ਨਾਲ ਧਿਆਨ ਰੱਖਣਾ ਕਿ ਮਨੁੱਖ ਸਾਰੀ ਸ੍ਰਿਸ਼ਟੀ ਦੇ ਵਿੱਚ ਸ੍ਰੇਸ਼ਟ ਹੈ। ਮੈਂ ਨਹੀਂ ਕਹਿ ਰਿਹਾ, ਮੇਰੇ ਸਤਿਗੁਰੂ ਜੀ ਕਹਿ ਰਹੇ, ਸਰਬ ਜੋਨ ਤੇਰੀ ਪਨਿਹਾਰੀ, ਇਸ ਧਰਤ ਮੈਂ ਤੇਰੀ ਸਿਕਦਾਰੀ। ਸੋ ਇਸ ਜੂਨੀ ਵਿੱਚ ਆ ਕੇ ਜੇ ਅਸੀਂ ਨਾ ਸਮਝੇ ਨਾ ਉਸ ਪਰਮਾਤਮਾ ਦੇ ਗੁਣਾਂ ਨੂੰ, ਪਰਮਾਤਮਾ ਦੀ ਸ੍ਰੇਸ਼ਟਤਾ ਨੂੰ, ਆਪਣੇ ਹਉਮੈ ਨੂੰ ਮੁਕਾਇਆ ਨਹੀਂ, ਤੇ ਸ਼ਾਇਦ ਅਸੀਂ ਜਾਪ ਸਾਹਿਬ ਦੀ ਬਾਣੀ, ਜਪਜੀਤ ਸਾਹਿਬ ਦੀ ਬਾਣੀ ਇਹਨਾਂ ਨੂੰ ਸਮਝ ਹੀ ਨਹੀਂ ਪਾਵਾਂ, ਨਿਤਨੇਮ ਵਿੱਚ ਕਿਉਂ ਸ਼ਾਮਲ ਹੋ। ਅੱਗੇ ਸਤਿਗੁਰੂ ਜੀ ਕਹਿੰਦੇ ਨੇ, ਨਮੋ ਦੇਵ ਦੇਵੇ ਅਪੇਖੀ ਅਪੇਵੇ, ਹੇ ਨਮਸਕਾਰ ਹੈ ਪਰਮਾਤਮਾ ਤੈਨੂੰ, ਸਾਰੇ ਦੇਵਤਿਆਂ ਨੂੰ ਪੈਦਾ ਕਰਨ ਵਾਲਾ ਤੂੰ ਹੈ, ਸਾਰਿਆਂ ਦਾ ਤੂੰ ਮਾਲਕ, ਦੇਵ ਦੇਵੇ ਦੇਵਤਿਆਂ ਨੂੰ ਵੀ ਦੇਣ ਵਾਲਾ ਤੂੰ ਹੈ, ਅਪੇਖੀ ਅਪੇਵੇ। ਸਤਿਗੁਰ ਜੀ ਸਾਰਿਆਂ ਨੂੰ ਤੁਸੀਂ ਇਸ ਗੱਲ ਦੀ ਸਮਝ ਵੀ ਦਿੰਦੇ ਹੋ ਕਿ ਪਰਮਾਤਮਾ ਦਾ ਕੋਈ ਭੇਖ ਨਹੀਂ ਹੈ, ਕੋਈ ਆਕਾਰ ਨਹੀਂ ਹੈ, ਕੋਈ ਸ਼ਕਲ ਨਹੀਂ ਹੈ, ਕੋਈ ਪਹਿਰਾਵਾ ਨਹੀਂ ਹੈ। ਹੇ ਸਤਿਗੁਰ ਜੀ, ਜਿਸ ਤੇ ਭੇਦ ਨੂੰ ਕੋਈ ਨਾ ਜਾਣ ਸਕੇ, ਅਭੇਵੇ ਦਾ ਮਤਲਬ ਹੈ ਜਿਸ ਦੇ ਬਾਰੇ ਕੋਈ ਨਿਸ਼ਚਿਤ ਫੈਸਲਾ ਨਾ ਕਰ ਸਕੇ, ਫਾਈਨਲ ਡਿਸੀਜਨ ਕੋਈ ਵੀ ਨਹੀਂ ਕਰ ਸਕਦਾ। ਜੇ ਆਪ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਕੋਲ ਪੁੱਛਣਾ ਕਰੋ ਨਾ, ਸਤਿਗੁਰੂ ਜੀ ਸਮਝਾਉਂਦੇ ਨੇ, ਸੋਧਰ ਦੀ ਬਾਣੀ ਸਾਡੇ ਲਈ ਬਹੁਤ ਖੂਬਸੂਰਤ ਹੈ। ਸਾਰਾ ਸ੍ਰਿਸ਼ਟੀ ਦਾ ਗਿਆਨ, ਸਾਰੀ ਸ੍ਰਿਸ਼ਟੀ ਦੀ ਮਹਾਨਤਾ ਨੂੰ ਰੱਖਣ ਤੋਂ ਬਾਅਦ ਇੱਕ ਗੱਲ ਸਪਸ਼ਟ ਤੌਰ ਤੇ ਕਹਿੰਦੇ ਨੇ, ਜਿੰਨੀ ਮੈਨੂੰ ਸਮਝ ਆਈ ਸਤਿਗੁਰੂ ਜੀ ਮੈਂ ਉਹਨਾਂ ਦਾ ਬਿਆਨ ਕੀਤਾ ਹੈ। ਆਪ ਜੀ ਪੜ੍ਹੋ, ਸੋਧਰ ਤੇਰਾ ਕਿਹਾ, ਸੋਕਰ ਕਿਹਾ, ਜਿਤਬੈ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੇਤੇ ਤੇਰੇ ਵਾਵਣ ਹਾਰੇ। ਜੋ ਵੀ ਸ੍ਰਿਸ਼ਟੀ ਦਾ ਮੈਨੂੰ ਦਿਖ ਰਿਹਾ ਸੀ ਉਹ ਤੁਹਾਡੇ ਸਾਹਮਣੇ, ਉਸ ਦੇ ਗੀਤ ਮੈਂ ਗਾਏ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਇਸ ਦਾ ਦਾਅਵਾ ਕਰ ਰਹੇ ਨੇ, ਤੇ ਜਾਪ ਸਾਹਿਬ ਦੀ ਬਾਣੀ ਇਸ ਨੂੰ ਸਪਸ਼ਟ ਕਰਦੀ ਹੈ, ਨਮੋ ਕਾਲ ਕਾਲੇ ਨਮੋ ਸਰਵ ਪਾਲੇ, ਹਰ ਸਮੇਂ ਦਾ ਮਾਲਕ ਤੂੰ ਹੈ, ਸਾਰੀਆਂ ਸ਼ਕਤੀਆਂ ਸਾਰੀਆਂ ਤਾਕਤਾਂ ਤੇਰੇ ਹੁਕਮ ਵਿੱਚ ਬੰਦੀਆਂ ਨੇ। ਨਮੋ ਕਾਲ ਕਾਲੇ ਦਾ, ਕਾਲ ਦਾ ਮਤਲਬ ਹੁੰਦਾ ਹੈ ਸਮਾਂ, ਸਮਾਂ ਨੂੰ ਕਾਬੂ ਕਰਨ ਵਾਲਾ ਕਾਲੇ, ਵਕਤ ਨੂੰ ਕਾਬੂ ਕਰ ਲੈਣਾ ਔਰ ਸਾਰਿਆਂ ਨੂੰ ਵਕਤ ਦੇਣ ਵਾਲਾ, ਸਾਰਿਆਂ ਨੂੰ ਉਮਰਾ ਦੇਣ ਵਾਲਾ, ਸਵਾਸ ਦੇਣ ਵਾਲਾ। ਤੇ ਸਤਿਗੁਰੂ ਜੀ ਕਹਿੰਦੇ ਨੇ, ਨਮੋ ਸਰਬ ਪਾਲੇ, ਸਾਰੀ ਸ੍ਰਿਸ਼ਟੀ ਨੂੰ ਨਮਸਕਾਰ ਹੈ ਤੈਨੂੰ, ਤੂੰ ਸਾਰੀ ਸ੍ਰਿਸ਼ਟੀ ਦੀ ਪਾਲਣਾ ਵੀ ਕਰ ਰਿਹਾ, ਜੇ ਸਾਰਿਆਂ ਨੂੰ ਮੌਤ ਵੀ ਦੇਣ ਵਾਲਾ ਹੈ ਤੇ ਇਕੱਲਾ ਮੌਤ ਨਹੀਂ ਦਿੰਦਾ, ਕਈ ਤੇ ਐਸੇ ਨੇ ਇਕੱਲੀ ਮੌਤ ਦਿੰਦੇ ਨੇ, ਕਈ ਐਸੇ ਨੇ ਜਿਹੜਾ ਭੋਜਨ ਦਿੰਦੇ ਨੇ, ਕਈ ਐਸੇ ਨੇ ਜਿਹੜਾ ਜਨਮ ਦਿੰਦੇ ਨੇ, ਲੇਕਿਨ ਹੇ ਨਿਰੰਕਾਰ ਤੇਰੇ ਗੁਣਾਂ ਨੂੰ ਜਾਪ ਸਾਹਿਬ ਦੀ ਸ਼ੁਰੂਆਤ ਵੇਲੇ ਕਲਗੀਧਰ ਪਿਤਾ ਨੇ ਰੱਖਿਆ, ਚੱਕਰ ਚਿੰਨ ਅਰ ਬਰਨ ਜਾਤ ਅਰ ਪਾਤ ਨਹੀਂ ਜੈ, ਰੂਪ ਰੰਗ ਔਰ ਰੇਖ ਪੇਖ ਕਉ ਕਹਿ ਨ ਸਕਤ ਕਹਿ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹੀਂ ਜੈ। ਤੋ
ਤੇਰੀ ਸ਼ਕਲ ਨੂੰ ਕੋਈ ਨਹੀਂ ਜਾਣਦਾ ਔਰ ਸਾਰੀਆਂ ਸ਼ਕਲਾਂ ਵੀ ਤੇਰੀਆਂ ਨੇ ਸਭ ਕੁਝ ਤੇਰਾ ਸਾਰੀ ਸ਼ਾਇਦ ਤੇਰੀ ਹੈ ਇਸ ਕਰਕੇ ਸਾਰਿਆਂ ਨੂੰ ਪਾਲਣ ਵਾਲਾ ਪ੍ਰੀਤਮ ਜੀ ਤੁਸੀਂ ਉਹ ਨਮਸਕਾਰ ਹੈ ਤੁਹਾਨੂੰ ਨਮੋ ਸਰਵ ਗਾਉਣੇ ਤੂੰ ਆਪਣੇ ਆਪ ਵਿੱਚ ਗੀਤ ਹੈ ਤੂੰ ਐਸਾ ਸੁੰਦਰ ਗੀਤ ਹੈ ਔਰ ਜਿਹੜਾ ਤੇਰਾ ਗੀਤ ਤੇਰੀ ਵਡਿਆਈ ਗਾਉਂਦਾ ਹੈ ਤੇਰੇ ਗੁਣ ਗਾਉਂਦਾ ਹੈ ਉਹ ਸੁੰਦਰ ਬਣ ਜਾਂਦਾ ਸੁੰਦਰ ਬਣ ਸਾਰੇ ਗੀਤਾਂ ਦਾ ਮਾਲਕ ਤੂੰ ਹੈ ਤੈਨੂੰ ਨਮਸਕਾਰ ਹੈ ਨਮੋ ਸਰਬ ਭਾਉਣੇ ਭਾਉਣੇ ਦਾ ਮਤਲਬ ਹੈ ਭਵਨ ਹੁਣ ਕਿਹੜੇ ਭਵਨ ਨੇ ਜਿੰਨੇ ਲੋਕ ਨੇ ਨਾ ਜਿੰਨੇ ਗ੍ਰਹਿ ਨੇ ਇਹ ਸਾਰੇ ਭਵਨ ਨੇ ਰੱਬ ਜੀ ਦੇ ਬਣਾਏ ਸੂਰਜ ਚੰਦਰਮਾ ਤਾਰੇ ਗਲੈਕਸੀਆਂ ਗ੍ਰਹਿ ਜੋ ਵੀ ਹੈ ਜਿੰਨੇ ਸਰੀਰ ਨੇ ਇਹ ਸਾਰੇ ਭਵਨ ਨੇ ਸਾਰਿਆਂ 'ਚ ਤੇਰਾ ਨਿਵਾਸ ਹੈ ਸਾਰੇ 'ਚ ਤੇਰਾ ਨਿਵਾਸ ਹੈ ਸਾਰੇ ਭਵਨਾਂ ਦਾ ਮਾਲਕ ਤੂੰ ਹੈ ਇਸ ਕਰਕੇ ਸਾਰਿਆਂ 'ਚ ਤੇਰਾ ਨਿਵਾਸ ਹੈ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਹੇ ਸਤਿਗੁਰ ਜੀ ਤੇਰੀ ਵਡਿਆਈ ਕਰਦਿਆਂ ਹੋਇਆ ਕਿਸੇ ਕੋਲ ਐਸੇ ਸ਼ਬਦ ਨਹੀਂ ਨੇ ਕਿ ਉਹ ਤੁਹਾਡੇ ਉਪਮਾ ਨੂੰ ਗਾਉਣ ਵਿੱਚ ਉਸ ਤੇ ਸ਼ਬਦ ਬਚ ਜਾਣ ਅੱਖਰ ਮੁੱਕ ਜਾਂਦੇ ਨੇ ਕਿਤਾਬਾਂ ਮੁੱਕ ਜਾਂਦੀਆਂ ਨੇ ਗ੍ਰੰਥ ਮੁੱਕ ਜਾਂਦੇ ਨੇ ਤੁਹਾਡੇ ਗੀਤ ਲਿਖਣ ਚ ਤੁਹਾਡੇ ਗੀਤ ਲਿਖਣ ਚ ਕਿਉਂਕਿ ਤੁਸੀਂ ਅੰਗ ਵਾਲੇ ਹੋ ਨਹੀਂ ਸਰੀਰ ਵਾਲੇ ਹੋ ਨਹੀਂ ਅਨੰਗੀ ਅਨਾਥੇ ਤੁਹਾਡਾ ਕੋਈ ਪਿਓ ਤੇ ਹੈ ਨਹੀਂ ਕਿ ਜਿਹਨੇ ਤੁਹਾਨੂੰ ਪੈਦਾ ਕੀਤਾ ਅਨਾਥ ਕਹਿੰਦੇ ਨੇ ਜਿਹਦਾ ਕੋਈ ਮਾਲਕ ਨਾ ਹੋਵੇ ਜਿਹਦਾ ਕੋਈ ਪਤੀ ਨਾ ਹੋਵੇ ਜਿਹਦਾ ਪਿਤਾ ਨਾ ਹੋਵੇ ਉਹਨੂੰ ਅਨਾਥ ਕਹਿੰਦੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਜਦ ਅਸੀਂ ਪ੍ਰਭੂ ਦੇ ਇਹਨਾਂ ਗੁਣਾਂ ਨੂੰ ਗਾਉਂਦੇ ਹਾਂ ਤੇ ਸਾਨੂੰ ਇਹ ਗੱਲ ਖੁੱਲ੍ਹ ਕੇ ਸਾਹਮਣੇ ਆਉਂਦੀ ਹੈ ਨਿਰਸੰਗੀ ਦਾ ਮਤਲਬ ਹੈ ਜਿਹਦਾ ਕੋਈ ਸਾਥੀ ਨਾ ਹੋਵੇ ਰੱਬ ਜੀ ਦਾ ਕੋਈ ਸ਼ਰੀਕ ਹੈ ਨਹੀਂ ਕਿ ਉਹਦਾ ਕੋਈ ਸਾਥੀ ਬਣੇਗਾ ਉਹਦੇ ਬਰਾਬਰ ਕੋਈ ਹੋਏਗਾ ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋ ਉਸ ਦੇ ਨਾਲ ਬੈਠ ਕੇ ਗੱਲ ਕਰ ਸਕੇਗਾ ਉਹ ਸਾਰਿਆਂ ਦਾ ਸਾਥੀ ਵੀ ਹੈ ਤੇ ਸਾਰਿਆਂ ਦਾ ਸਾਥੀ ਵੀ ਨਹੀਂ ਹੈ ਕਮਾਲ ਦੀ ਰਚਨਾ ਹੈ ਤੁਹਾਡੀ ਤੁਸੀਂ ਤੇ ਕਮਾਲ ਦਾ ਸਾਰਾ ਕੁਝ ਐਸਾ ਰਚਿਆ ਹੈ ਜਿਸ ਬਾਰੇ ਕੋਈ ਵੀ ਬਿਆਨ ਨਹੀਂ ਕਰ ਸਕਦਾ ਨਿਰਸੰਗੀ ਪਰਮਾਥੇ ਸਤਿਗੁਰ ਜੀ ਤੁਸੀਂ ਮਹਾਨ ਕਿਰਪਾਲੂ ਹੋ ਤੁਹਾਨੂੰ ਨਮਸਕਾਰ ਹੈ ਪਰਮਾਥੇ ਦਾ ਮਤਲਬ ਨਾਸ਼ ਕਰਨ ਵਾਲਾ ਸਾਰਿਆਂ ਦਾ ਅੰਤ ਕਰਨ ਵਾਲੇ ਵੀ ਤੁਸੀਂ ਹੋ ਸਭ ਨੂੰ ਜਨਮ ਦੇਣ ਵਾਲੇ ਵੀ ਤੁਸੀਂ ਹੋ ਸਭ ਨੂੰ ਭੋਜਨ ਦੇਣ ਵਾਲੇ ਵੀ ਤੁਸੀਂ ਹੋ ਕੋਈ ਵੀ ਤੁਹਾਡੇ ਤੋਂ ਬਿਨਾਂ ਜੰਮ ਹੀ ਨਹੀਂ ਸਕਦਾ ਇਸ ਕਰਕੇ ਤੁਹਾਨੂੰ ਨਮਸਕਾਰ ਹੈ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਹੇ ਸਤਿਗੁਰੂ ਜੀ ਤੁਸੀਂ ਐਸੇ ਕਿਰਪਾਲੂ ਹੋ ਭਾਨ ਕਹਿੰਦੇ ਨੇ ਸੂਰਜ ਨੂੰ ਸੂਰਜ ਨੂੰ ਰੋਸ਼ਨੀ ਦੇਣ ਵਾਲੇ ਤੁਸੀਂ ਭਾਨ ਭਾਨੇ ਦਾ ਮਤਲਬ ਹੈ ਸੂਰਜ ਦੇ ਵਿੱਚ ਰੋਸ਼ਨੀ ਪਾਉਣ ਵਾਲੇ ਰੋਸ਼ਨੀ ਦੇਣ ਵਾਲੇ ਤੁਹਾਡੀ ਤਾਕਤ ਦੇ ਨਾਲ ਸੂਰਜ ਰੋਸ਼ਨੀ ਵਿੱਚ ਚਮਕ ਰਿਹਾ ਨਮੋ ਮਾਨ ਮਾਨੇ ਹੁਣ ਜੋ ਸੂਰਜਾਂ ਨੂੰ ਰੋਸ਼ਨੀ ਦੇਣ ਵਾਲੇ ਤੁਸੀਂ ਹੋ ਤੇ ਸਤਿਗੁਰੂ ਜੀ ਜਿਹਨੂੰ ਵੀ ਮਾਣ ਦਿੱਤਾ ਹੈ